कृपा से जमजमे राम। बोले शेख फरीद प्यारे अल्लू लगे

ਜਿੱਤ ਦਿਹਾੜੇ ਤਾਂਵਰੀ ਆਏ ਲਾਇਨ ਖਾਏ ਸੀਦਾ ਜਿੱਤ ਦਿਹਾੜੇ ਤਾਂਵਰੀ ਸਾਏ ਲਾਇਨ ਖਾਏ ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ ਸੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੂੰ ਕੜਕਾਏ ਸੀਦਾ ਜਿੰਦ ਨਵਾਣੀ ਕੱਢਿਆ ਹੱਡਾਂ ਤੂੰ ਕੜਕਾਏ ਖਿੰਥਲ ਮੇਖਾਂ ਅਗਲੀਆਂ

ਆਪਣੀ ਚਲੇ ਮੁਸਾਇਕ ਸੇਖ ਸੇਖਾ ਜਾਤੀ ਜਗਮਾ ਕੋਈ ਰਿਹਾ ਸੇਖਾ ਜਾਤੀ ਜਗਮਾ ਕੋਈ ਰਿਹਾ।

छिन छिन और बेहात है, फूटे कर जो पानी सोदन आवन लागा, सोदन आवन लागा।

समझ अचेत चेत मन मेरे, समझ अचेत चेत मन मेरे, कथे संतन

हर जसरे मन गायले हर जस रे मन गायले जो संगी है तेरो असर बिचो।

دنیا کیسے مقامے، دنیا کیسے مقامے،

केड़ी सारी संतरा दस प्यार जी है ते अरदास कर रही है।

विश्वास के पूरी भी जरूरत है। कितने चीजें चले निर्जान गया और अरदास जरूर नहीं करी, अरदास भी जाए तो यह भी मन ख्याल है गुरु जागते जोत है सुन दे। जी मन की तो इतनी कमजोरी है ना, मना पता नहीं अरदास पूरी हो गई या ना हो गई तभी नहीं हो, क्योंकि थोड़ा जहा फर्क पै गया, थोड़ा जहा रिच पै गई ना निच तरह महाराजा और पूर्ण सेफ। जरनैला ने कहा सी कि शेरे पंजाब पानी बड़ा अथाह है, अटकण वाला नहीं, पर महाराजा रणजीत सिंह ने कहा ठीक मैं इस जरूर पार करा। ध्यान दो तो इधरों अटक विचों भी पानी विचों भी आवाज आई कि ऐ रणजीत सिंह किधरे गलती करके मेरे पैर ना पा दे, मेरा नाम ही अटकया, मैंने किसी ने नहीं अटकाया। महाराजा रणजीत सिंह कलगीधर पातशाह जी ने सिख ने कहा कि ऐसक जे तेरा नाम अटक है तेनू किसी ने नहीं अटकाया तो आज तक मैनू भी किसी ने नहीं अटकाया। कुछ तरीके कलगीधर की बख्शिश द्वारा जेड़े पासे गया फतेह मिली है। तो अरदास की बेअंत पानी तो सारी संगत है कलगीधर पातशाह मैं भी तेरा राज भी तेरा से तेरे हुक्म में ही पानी चल रहा है, पैर चले लक्ष्मिश चलो अरदास करके जरैदा ने रोके, पर महाराजा रणजीत सिंह अरदास के उत्ते पूर्ण फेर सी विश्वास सी घोड़े को मारी दी जिसने पानी छुपाया। तो जैनिक साहब संगत अरदास ने सड़के गुरु ने बख्शिश की थी, पानी इतना नीवा हो गया कि महाराजा रणजीत सिंह के चरणों में छो के बच गए। सुने तरा गुणा की गाओ, सुने सेख पीर पातशाह, सुने अंधे पावे रहाओ, सुने हाथ हो गए अरदास जैद हो। एक मेरी दास कलकत्ते गया, जिस तरह इतने कीर्तन का प्रवाह चल रहा है इंडिया भी थोड़ी बख्शिश द्वारा गुरु दियां संगतां तैयार कर दिया, इंडिया भी प्रोग्राम रेडियो से भी टेलीविजन से भी चलते रहे। तो कलकत्ते गए फिर दो टाइम का कीर्तन जिस तरह इतने बख्शिश कीर्तन दो वे का, बाबा जी कहते सर रोटी दो वे खाने ये भोजन भी दो वे चाहिए। एक डॉक्टर साहब सन वह कह लगे भाई साहब असी अखंड पाठ रखाने ते भोग वाले दिन कीर्तन तुसी करे तो प्यारी साहब संगत भोग वाले दिन उन्हां दे घर पहुंचे मन्ने परमन्ने डाक्टर जिस वेले श्री गुरु ग्रंथ साहब जी के अखंड पाठ का प्रोग पिया ते डॉक्टर साहब अरदास नूं कहण लगे भाई साहब अरदास तुसीं करो। दास ने कहा भी मैनू तां अरदास आउंदी नहीं, किसे होर गुरसिख नूं हुक्म करो। कहण लगे नहीं तुहाडे कोले कराणी। छत बच्चे ना ही कह लगे भी अरदास करो भी मेरी दुकान चंकी चले। मैं सोचा भी दुकान चंकी चले डॉक्टर की दुकान करता ही चंकी चल सकती है जे मरीज बहुत आवगे तो मरीज बहुत आवगे जे बीमारी पैगी आखो श्री ताइ चल सकती। मैं क्या डॉक्टर साहब एक ही अरदास हाजी कर दे खंड पाठ से वैसे वास्ते रखाया लंगर भी इसे वास्ते की अरदास करो भी मेरी दुकान चंगी
ਮੈਂ ਕਿਹਾ ਇਹ ਅਰਦਾਸ ਕਰਨੀ ਹੈ ਕਿ ਪਲੇਗ ਪਾਣੀ ਹੈ ਲੱਖ ਸ਼ਰੀਰ ਵਾਲੀ ਦੱਸ ਦੇ ਕਿ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ ਹੋ ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ ਦੱਸ ਨੇ ਕਿਹਾ ਨਹੀਂ ਡਾਕਟਰ ਕਹਿਣ ਲੱਗੇ ਪਾਠ ਤੋਂ ਸਵਾਸ ਤੇ ਰਖਾਇਆ ਸੀ ਤਾਂ ਦੱਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ ਪਰ ਕੁਝ ਠੀਕ ਰਿਹਾ ਸ਼ਫਾ ਹੋਵੇਗੀ ਤਾਂ ਮਰੀਜ਼ ਆਪਣੇ ਆਪ ਆਉਣਗੇ ਆਪੇ ਤੋਂ ਪਤਾ ਇਹਨੇ ਵੀ ਅਸੀਂ ਬਿਮਾਰੀ ਵਾਸਤੇ ਹੀ ਅਰਦਾਸ ਕਰ ਕਹਿਣ ਲੱਗੇ ਇਹ ਵੀ ਗਲਤੀ ਮੇਰੇ ਕਹਿਣ ਦਾ ਮਤਲਬ ਇਹ ਅਸੀਂ ਅਰਦਾਸਾਂ ਵੀ ਓਪਰੀਅਨ ਕੇ ਕਰਨ ਲੱਗ ਗਏ ਨਹੀਂ ਤਿੰਨ ਚੀਜ਼ਾਂ ਅਰਦਾਸ ਜੈਸ ਗੁਰੂ ਅਰਜਨ ਨਾਥ ਜੀ ਨੇ ਸੁਣ ਲਿਆ ਹੈ ਪੂਰਨ ਵਿਸ਼ਵਾਸ ਹੋਵੇ ਅਰਦਾਸ ਵਿਧੀ ਕਦੇ ਨਾ ਹੋਵੇ ਜਨਕੀ ਅਰਦਾਸ ਇਲੈਕਟਰ ਦੇ ਅੰਦਰ ਬਿਜਲੀ ਦੇ ਅੰਦਰ ਤਾਕਤ ਹੈ ਹਰ ਇੱਕ ਵਹਿਰ ਦੇ ਅੰਦਰ ਤਾਕਤ ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ ਛਾਟ ਵਜੇ ਜੇ ਛਾਟ ਵੱਜ ਜਾਂਦਾ ਹੈ ਤਾਂ ਇਹਦਾ ਕੀ ਬਿਜਲੀ ਗਲਤ ਹੈ ਲਾਈਟ ਹੀ ਗਲਤ ਹੈ ਨੀ ਲਾਈਟ ਤੋਂ ਚੰਗੀ ਹੈ ਪਰ ਘੋੜਿਆ ਤੋਂ ਜਰਾ ਸਿੱਖਿਆ ਨਹੀਂ ਹੈ ਇਸ ਕਰਕੇ ਸ਼ਾਰਟ ਵਜੀ ਇਸੇ ਤਰ੍ਹਾਂ ਅਰਦਾਸ ਤੋਂ ਜਾਇਜ ਹੈ ਜਿੰਦਗੀ ਕਦੇ ਨਾ ਹੋਵੇ ਜਦਕਿ ਅਰਦਾਸ ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ ਮਰਦੀ ਕਾਗਜ਼ ਪਰ ਇਹ ਨਹੀਂ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦਈਏ ਗੁਰੂ ਹੀ ਨਹੀਂ ਸੁਣਦਾ ਤਾਕਤ ਨਹੀਂ ਕਹਿੰਦੇ ਵੀ ਸਾਨੂੰ ਇਹ ਅਸ਼ਰਧਕਤਾ ਦਾ ਧੱਕਾ ਪੈਂਦਾ ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦਾ ਮੈਂ ਤੈਨੂੰ ਕਿਹਾ ਵੀ ਰਿਸ਼ਤਾ ਅਰਦਾਸ ਦੇ ਅੰਦਰ ਬੜੀ ਤਰ੍ਹਾਂ ਸਿੱਖ ਦੇ ਕੋਲ ਵੱਡੀ ਦਾਤ ਹੀ ਆਉਂਦਾ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਗੁਰੂ ਨਾਲ ਕਨੈਕਸ਼ਨ ਹੋ ਜਾਂਦਾ ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ ਤਾਂ ਤੀਵੇਂ ਸਾਥ ਨਿਵਾਰ ਮਹਾਰਾ ਦੁਖਤਾ ਸਕਰਾਸ ਤਾਂ ਤੋ ਵਿਘਨ ਨਾ ਕੋਲ ਲਾਗੇ ਜਾਂ ਪਿਛੜ ਲਾਗੇ ਗੰਗਾ ਜੀ ਵੇਖੋ ਨਾ ਕਿਹਦੇ ਪਿਆਰ ਨਾਲ ਅਰਦਾਸ ਕਰ ਰਹੀ ਹੈ ਗੁਰੂ ਦੀ ਸੰਗਤ ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀ ਆਵਾਜ਼ਾਂ ਸੁਣ ਕੇ ਅੱਖਾਂ ਸੰਗਤ ਪੜ ਰਹੀ ਹੈ।

ਦੁਨੀਆਂ ਨੂੰ ਤੇਜਣ ਵਾਲਾ ਗੁਰੂ, ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੌਖਾ ਹੀ, ਅੱਜ ਆਪ ਗੁਰੂ ਦੀਆਂ ਸੰਤਾਂ ਨੂੰ ਪੱਖਾ ਬਾਬਾ ਜੀ ਬਾਬਾ ਜੀ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਹੈ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਸਾਹਿਬ ਨੂੰ ਆਖਿਆਤ ਗੁਰੂ ਨਾਲ ਬਾਬਾ ਜੀ ਵਚਨ ਕਰਦੇ ਸਨ, ਬਾਈ ਜੀ ਗੁਰੂ ਨੂੰ ਸਾਖਿਆਤ ਸਮਝੋਗੇ ਤਾਂ ਸਾਖਿਆ, ਤੇ ਜੇ ਨਹੀਂ ਸਮਝੋਗੇ ਤਾਂ ਫਿਰ ਕੋਲ ਰੱਬ ਬੈਠਾ ਹੋਵੇ ਤਾਂ ਵੀ ਨਹੀਂ। ਕੁਤਰੀ ਦਾ ਜ਼ਿਕਰ ਹੈ, ਸ਼ਿਮਲੇ ਤੋਂ ਉੱਪਰ ਹੈ ਕੁਤਰੀ, ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ। ਬਾਬਾ ਜੀ ਕੁਤਰੀ, ਮਹਾਰਾਜਾ ਪਟਿਆਲੇ ਦਾ ਉਸ ਵੇਲੇ ਉੱਤੇ ਰਾਜ, ਮਹਾਰਾਜਾ ਯਾਦਵਿੰਦਰ ਸਿੰਘ ਜੀ ਥੋੜਾ ਹੀ ਸਮਾਂ ਹੋਇਆ ਚੜਾਈ ਕਰਕੇ, ਸਿੱਖ ਕੌਮ ਦੇ ਵਿੱਚ ਬੜੀ ਮਹਾਨ ਹਸਤੀ ਸਨ। ਉਹਨਾਂ ਦੇ ਮਾਤਾ ਜੀ ਰਾਜ ਮਾਤਾ, ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਗਰਮੀ ਆ ਪੰਜਾਬ ਦੇ ਵਿੱਚ, ਆਪ ਉੱਥੇ ਬਖਸ਼ਿਸ਼ ਕਰੋ। ਬੇਨਤੀ ਪ੍ਰਵਾਨ ਹੋ ਗਈ। ਪਹਿਲਾਂ ਤਾਂ ਬਾਬਾ ਜੀ ਕਹਿਣ ਲੱਗੇ ਸਾਨੂੰ ਲੋਹੜੀ ਦੀ ਜਿੱਥੇ ਗੁਰੂ ਰੱਖੀ, ਅਸੀਂ ਰਾਜੇ ਮਹਾਰਾਜਿਆਂ ਕੋਲ ਕੀ ਜਾ ਕਰਨਾ ਹੈ। ਤੋ ਰਾਜ ਮਾਤਾ ਨੇ ਗਰਜ ਪੱਲਾ ਪਾ ਕੇ ਅਰਦਾਸ ਕੀਤੀ, ਬਾਬਾ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਵੀ ਤੋਂ ਰਾਜੇ ਸ਼ਿਵਨਾਥ ਦੇ ਘਰ ਗਏ ਸਨ। ਬਾਬਾ ਜੀ ਉਥੇ ਪੂਰਨਵਾਸੀ ਦਾ ਸਮਾਗਮ, ਸਤਸੰਗਤਾਂ ਰੋਜ਼ ਦਾ ਪ੍ਰਵਾਹ ਚੱਲਦਾ ਹੈ ਨੰਦ ਸਰ, ਪਰ ਪੂਰਨਵਾਸੀ ਦਾ ਖਾਸ ਸਮਾਗਮ। ਉਸ ਵੇਲੇ ਸੇਵ ਲੈਲ ਤੋਂ ਰਹਿੰਦੇ ਸਨ ਸੰਤ ਮਹਾਰਾਜ ਸੰਤ ਜਾਨ ਸਿੰਘ ਜੀ, ਸਾਰਾ ਜਥਾ ਇਕੱਠਾ। ਖਿਆਲ ਆਇਆ ਚਲੋ ਮਨਾ ਚੱਲ ਕੇ ਬਾਬਿਆਂ ਦੇ ਦਰ ਤੇ ਹਾਜ਼ਰੀ ਪਾਈਏ ਪੂਰਨਵਾਸੀ ਦੇ ਸਮਾਗਮ। ਲਹਿਰਪੁਰ ਤੋਂ ਸੰਗਤਾਂ, ਲਾਹੌਰ, ਜਲੰਧਰ, ਲੁਧਿਆਣਾ, ਦਿੱਲੀ, ਦੇਹਰਾਦੂਨ, ਪਿਆਰ ਵਾਲੇ ਸੰਗੀ ਬਾਬਾ ਜੀ ਦੀ ਸੰਗਤ ਕਰਨ ਵਾਲੇ ਪਹੁੰਚ, ਰਾਤ ਦਾ ਵਿਮਾਨ ਸਜੇ ਸ਼ਿਮਲੇ ਤੋਂ ਤਕਰੀਬਨ ਕਾਫੀ 8-9 ਮੀਲ ਹੈ ਸ਼ਿਮਲੇ, ਬੜਾ ਭਾਰੀ ਵਿਮਾਨ ਸਜਿਆ। ਰਾਤੀ ਅੰਮ੍ਰਿਤ ਕੀਰਤਨ ਹੋਇਆ, ਅੰਮ੍ਰਿਤ ਵੇਲੇ ਫਿਰ ਸੀ ਇਹ ਸ਼ਬਦ, ਕਿਉਂਕਿ ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਜਿਹੜਾ ਸ਼ਬਦ ਹੈ, ਗੁਰਮਤ ਹਿਰਦੇ ਗਰੀਬੀ ਆਵੇ ਹਾਂ ਕਿਸ ਕੋਲ ਹੁਕਮ ਆਇਆ ਗੁਰਮਤ ਹਿਰਦੇ ਗਰੀਬੀ ਆਵੇ, ਹੁਣ ਵੀ ਪੜਿਆ। ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਰਾਗੀ ਇੱਥੇ ਦੇ ਆਉਂਦੇ ਸਨ ਬਾਬਿਆਂ ਦੇ ਧਿਰ ਨੂੰ, ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਸਾਹਿਬ ਭਾਈ ਫੇਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਅੱਜ ਵੀ ਗੁਰੂ ਨੂੰ ਬਾਹਰ ਨਹੀਂ ਜਾਂਦੇ, ਕਿਉਂਕਿ ਜਿਨ੍ਹਾਂ ਦੀ ਮਾਲਕ ਦੇ ਦਰ ਤੇ ਡਿਊਟੀ ਉਹਨਾਂ ਨੂੰ ਬਾਹਰ ਜਾਣ ਦਾ ਟਾਈਮ ਹੀ ਨਹੀਂ। ਉਹ ਤਾਂ ਹਾਜ਼ਰ ਨਾਜ਼ਰ ਗੁਰੂ ਨਾਨਕ ਚੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਧਨ ਇੱਕ ਮਿੰਟ ਨਹੀਂ ਪੁੱਛਦਾ, ਇੱਕ ਮਿੰਟ। ਇੱਕ ਦਾ ਜ਼ਿਕਰ ਹੈ, ਸਰਦੀ ਬੜੀ ਸੀ, ਇੱਕ ਰਾਗੀ ਪਛੜ ਗਿਆ, ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿ ਉਹ ਪਿਆਰਿਆ ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ, ਇਸ ਨਾ ਭਰ ਗਿਆ ਗੁਰੂ ਘਰ ਦੋਵਾਂ ਸਹੁ ਜਾਗੇ ਉਹ ਨਿਸ਼ਪਰ ਪਾਵਾਂ, ਇਹੋ ਕਿਉਂ ਕੰਤ ਪਿਆਰੀ ਹੋਵਾਂ ਸਹੁ ਜਾਗੇ ਉਹ ਨਿਸ਼ਪਰ। ਗੁਰੂ ਨਾਨਕ ਜਾਗਦਾ ਪਿਆ ਹੈ, ਗੁਰੂ ਨਾਨਕ ਉਡੀਕਦਾ ਪਿਆ ਹੈ, ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ ਹਾਜ਼ਰੀ ਲੱਗ ਜਾਏ, ਗੁਰੂ ਦੀ ਬਖਸ਼ਿਸ਼ ਮਿਲ ਜਾਏ। ਤਿੰਨ ਮਿੰਟ ਕੋਈ ਥੋੜੇ ਹੁੰਦੇ, ਤਿੰਨਾਂ ਮਿੰਟਾਂ ਨੂੰ ਪਤਾ ਨੀ ਕਿਤਨਾ ਪਾੜਾ ਪੈ ਜਾਂਦਾ ਹੈ। ਭਾਈ ਸੰਤਾ ਸਿੰਘਾਂ ਨੇ ਸ਼ਬਦ ਪੜਿਆ, ਗੁਰਮਤ ਹਿਰਦੇ ਗਰੀਬੀ ਆ, ਬੜਾ ਹੱਸਿਆ, ਸੰਗਤ ਨੇ ਝੂਮ ਕੇ ਪੜਿਆ, ਇਤਨਾ ਅਸਰ ਹੋਇਆ ਰਾਜ ਮਾਤਾ ਜੀ ਉਹਨਾਂ ਦੇ ਮਨ ਤੇ ਕਿ ਸੰਗਤ ਵਿੱਚ ਉੱਠ ਕੇ ਤੇ ਬਾਹਰ ਸਾਧ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ੍ਹ ਗਏ। ਗੁਰਮਤ ਹਿਰਦੇ ਗਰੀਬੀ, ਇਤਨੀ ਨਿਮਰਤਾ ਸ਼ਬਦ ਦੇ ਅੰਦਰ, ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅਸਰ, ਸ਼ਬਦ ਦੇ ਅੰਦਰ ਗੁਰੂ ਹੈ, ਗੁਰੂ ਤੇ ਸ਼ਬਦ ਵਿੱਚ ਫਰਕ ਨਹੀਂ, ਸ਼ਬਦ ਹੀ ਗੁਰੂ ਦਾ ਰੂਪ। ਉਹਨਾਂ ਨੇ ਭੋਗ ਪਾਇਆ, ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ, ਜਿਸ ਵੇਲੇ ਬਾਜੀਆਂ ਤੇ ਬੈਠੇ ਅੰਮ੍ਰਿਤ ਵੇਲਾ ਸੀ,
तो शब्द शुरू कीता को याद मिलावे मेरा प्रीतम प्यारा हम किस पे आप बिताई दर्शन हर देखन की साई कृपा करे तो सतगुरु मेले हर हर नाम त्याई जे सुख देता तुझे आराधी दुख भी तुझे त्याई जे भुख देता ही तीरा जा दुख विच सुख मनाई तन मन काट काट सब अर्पी विच अग्नि आग जलाई पखा फेरी पानी धुआं जो देवे तो इसलिए पंक्ति पड़ी समा बड़ा टिकिया है बाबा जी विराजन लगा के दे रात लगा के जुड़ जाना अकाल पुरख बिराजन रख दी कह लगे रागी सिंह जी की पड़े है अच्छा पखा फेरी पानी ढोला जो देवे तो बाबा जी कह लगे कदे पखा फेरे आखो स्त्री कदे सात संगत वास्ते पानी ढोए एडा वड्डा सवाल थी एडा वड्डा क्वेश्चन हार के बेनती की बाबा जी असि तो पंक्तियां पढ़ रहे बाबा जी कह लगे फिर तुझे सानू उपदेश नहीं कर सकते जे अमल नहीं किया भाई जी सानू उपदेश नहीं कर बाजिया तो खा लाहौर तो संगत साढ़े प्यार वाले के ही आए तो मनु बड़ा बड़ी हैरानी हुई संगत में बाबा जी ने ताड़ना कर दी बाहर निकले तो सार संपूर्ण सिंगोरी होंगे संगी से बड़े गुरु बड़ा मिठा जीवन बाहर आए हके कह लगे काबरो न क्योंकि महापुरुषा की ताड़ना बच ही ताड़ना ताबरना नहीं चाहिए जे मास्टर टीचर किसी वेले स्टूडेंट बच्चे ताड़ना है उन्हें कोई वैधरूपता नहीं होंगी निराश बच्चे के खड़े वास्ते माता पिता जे किसी वे बच्चे कुछ कह देते हैं तो उन्हें माता पिता का स्वार्थ नहीं होता माता पिता की इच्छा होती है कि मेरा बच्चा हमेशा चढ़ी हतना च रहे कामयाब हो रहे ये किसी वे मां पुत को कह देती है पुत मर जा बाबा जी कहते सर पुत्र तू नहीं कहती ओदिया बुराइया कहती अंदर तो आशीर्षा देती है कि मेरा पुत जुगो जुग तो महापुरुषा की ताड़ने बाबा मन सिंह जी महाराज ताड़ना बड़ी प्यार भी करते सर पर ताड़ बाबा जी कहते सर सारे महापुरुष चंगे रहे तो ताड़ना का पदार्थ तो शायद ही कदम पर ताड़ना भी तारना तो की करिए पूरे सिरे कह लगे थोड़ा जि उपराला करो तो भी पक्षे की तो इतने लौड़ नहीं बड़ी ठंड सी ख्याल आया फिर पानी ढोई तो पानी का जिसने ख्याल बनिया तो ना ही सोचा उतों तकरीबन अद्धा मील इतना चश्मा सी जितों पानी उपर यही सोचा चलो मन महापुरुषों की प्रसन्नता ने तो संत महाराज संत सुजान सिंह जी सेव के उस्ताद सन भी साल की संगत उन्होंने बख्श कीर्तन थोड़े चो कई उन्होंने सुनिया होगा तो जो उन्होंने कीर्तन आ जाता सी तो उठन की हिम्मत ही नहीं इनी बख्शी पर बड़े गुणी सन सिर्फ संत ही नहीं सन नाले विद्वान भी सन क्लासिकल के बड़े माहिर बड़े बड़े मुसलमान उन्होंने मनते सन गवी तो उन्होंने पिता जी भाई साहब भाई ज्ञान सिंह जी जोड़ी वाला सिंह ते दास चाहे असी की कीता सिर के उत्ते टीम चुक लै जेड़े सतारा सतारा सेर के क्रस्तर चलो पानी लिख तुर पै चश्मे से पहुंचे पानी भर लिया चढ़ाई चढ़नी शुरू कर दी चढ़ाई बड़ी जबरदस्ती शरीर पसीना पसीना पानी कपड़िया से डूबता जाए बड़ा सा आखिरकार जिस वेले उपर पहुंचे तो अगे बाबा जी नितनेम करके 10 बजे बाहर निकलते थे हाथ में सौटी चिट्टे दूर वर्गे बस्तर पाए हुए चिट्टा दाड़ा मस्त से कोई दूर सी रबी टह दूर वेख्या इशारा किया कोल गए जिस वेले तीन रखे पानी ने नमस्कार की बाबा जी मुस्कुरा पाए कह लगे थक गए हो नहीं पाए कह लगे कोई नहीं चाहे एक टी भी पानी का लिया जो पंक्ति पढ़ने जोगे तो बन गए ना तो यह कारण है बाबा जी बचन करते सर बाणी कह मात्र नहीं कमाई करके दुनिया में देख दो
ਕਹਿਣ ਲੱਗ ਦਿੱਤਾ ਸੇਵ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਉਤੋਂ ਬਾਣੀ ਅਦੋਂ ਕਹਿੰਦਾ ਗਾਵਿਆ ਸੁਣਿਆ ਹਰ ਤਿਰ ਕਾ ਥਾਏ ਪਾਵੇ ਜੇ ਸਤਿਗੁਰ ਕੀ ਆ ਗਿਆ ਸਤ ਸਤ ਸਤ ਕਿਹੜੇ ਲਿਖੇ ਕਮਾਈ ਕਰ ਆਪਣਾ ਤਰੱਕੀ ਕਰ ਜੀਵਨ ਬਣਾ ਕੇ ਫਿਰ ਕੀਰਤਨ ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵੀ ਤੇ ਕੰਜਰਾਂ ਚ ਕੀ ਫਰਕ ਕਈ ਵਾਰੀ ਕਹਿ ਬਾਬਾ ਜੀ ਨੇ ਕਿਉਂਕਿ ਬਖਸ਼ਿਸ਼ ਕਰਦੇ ਸਨ ਕਹਿਣਾ ਤੁਹਾਡੇ ਪਿੰਡਾਂ ਚ ਕੀ ਫਰਕ ਹੈ ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਵੀ ਸ਼ਬਦ ਉਹ ਵੀ ਪੜ੍ਹ ਲੈਂਦੇ ਤੁਸੀਂ ਵੀ ਪੜ੍ਹ ਰਾਤ ਉਹਨਾਂ ਨੂੰ ਵੀ ਆਉਂਦੇ ਤੁਹਾਨੂੰ ਤੇ ਫਰਕ ਭਾਈ ਜੀ ਇਹ ਹੀ ਹੈ ਗੁਰਮੁਖਤਾਰ ਤਾਂ ਤੇ ਮਨ ਜੇ ਗੁਰਮੁਖਤਾਰ ਨਹੀਂ ਆਈ ਤਾਂ ਕੋਈ ਸਕ ਗੁਰਮੁਖਤਾਰ ਸਿੱਖਣੀ ਹੈ ਉਹ ਗੁਰੂ ਨਾਲ ਜੁੜੀ ਆਪਣਾ ਪ੍ਰੈਕਟੀਕਲ ਅੱਜ ਤੱਕ ਉਹ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਐਵੇਂ ਪੰਕਤੀਆਂ ਉਚਾਰੀਆਂ ਨੇ ਤੁਹਾਨੂੰ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅਮਨ ਪੈ ਕਰਦੇ ਹਨ ਨਾਲੇ ਪੱਖਾ ਫੇਰਦੇ ਹਨ ਤੇ ਨਾਲੇ ਫੜਦੇ ਹਨ ਪੱਖਾ ਫੇਰ

ਤਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕੜ ਮਾਰ ਕੇ ਪਿੱਛੇ ਪਿੱਛੇ ਪਿਓ ਅਜੂ ਸੋਚਦੇ ਅੱਗੇ ਹੋ ਕੇ ਕਹਿ ਦਈਏ ਕਰ ਲਓ ਦਰਸ਼ਨ ਫਿਰ ਆਪੇ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੱਖ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਹੈ ਗੁਰੂ ਨੂੰ ਚਾਅ ਚੜ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਸਾਧ ਸੰਗਤ ਜੀ ਸਾਰੇ ਉਹ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰਨੇ ਸਾਰਿਆਂ ਦੇ ਜੋੜੇ ਲਾ ਦਿਓ ਸੰਗਤ ਅੰਦਰ ਜਾਣ ਲੱਗੀ ਜਥੇਦਾਰ ਨੇ ਸੋਚਿਆ ਵੀ ਕੋਈ ਜੋੜਿਆਂ ਦਾ ਰਾਖਾ ਵੀ ਪੈਣਾ ਇੱਕ ਸਿੱਖ ਨੂੰ ਬੁਲਾਇਆ ਨਵੇਂ ਸਿੱਖਾਂ ਹੁਕਮ ਕਰੋ ਜਥੇ ਭਾਈ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਇੱਥੇ ਜੋੜਿਆਂ ਦਾ ਰਾਖਾ ਇਸ ਪ੍ਰੇਮੀ ਦੇ ਸਿੱਖ ਦੇ ਨੇਤਰ ਪਰ ਇਹ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਤਾਂ ਚਿਰਾਂ ਦੀਆਂ ਆਸਾਂ ਲਾਈ ਵਿੱਚ ਕਿ ਕਦੋਂ ਭਾਗਾਂ ਵਾਲਾ ਦਿਨ ਚੜੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਾਂ ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀ ਅੱਖਾਂ ਜਦੋਂ ਵਾਸਤੂ ਮੇਰਾ ਚਿੱਤ ਕਰਦਾ ਹੈ ਦੋ ਸੁੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

tan Dio. ਜਿੱਥੇ ਤਾਂ ਬੱਚਿਆਂ ਚ ਪੈ ਜੋੜਿਆਂ ਦਾ ਰੱਖਾ ਕੋਈ ਨੀ ਪੈਂਦਾ ਅਜੇ ਪਾਉ ਕੁੱਟੀ ਨੀ ਸਾਹਿਬ ਜੀ ਕਹਿਣ ਲੱਗੇ ਗੰਗਾ ਜੀ ਜੀ ਪਾਤਸ਼ਾਹ ਤੁਸੀਂ ਤਾਂ ਮਹਿਲਾਂ ਨੂੰ ਜਾਓ ਸਾਈਂ ਜੀ ਆਪ ਹੀ ਚੱਲੋ ਕਦੋਂ ਕਹਿਣ ਲੱਗੇ ਥੋੜੀ ਜਿਹੀ ਸੇਵਾ ਬਾਕੀ ਰਹਿ ਗਈ ਹੈ ਉਹ ਵੀ ਕਰੋ ਧੰਨ ਗੁਰਵਰਧਨ ਦੇ ਪਾਤਸ਼ਾਹ ਸੰਗਤ ਵਿੱਚੋਂ ਨੰਘਦੇ ਜਥੇਦਾਰ ਦੇ ਕੋਲ ਆ ਕੇ ਖੋਲਦੇ ਪਿਆਰ ਨਾਲ ਕਿਹਾ ਜਥੇਦਾਰ ਜੀ ਗੁਰੂ ਕੀਆਂ ਸੰਗਤਾਂ ਦੇ ਜੋੜਿਆਂ ਵਾਸਤੇ ਸੇਵਾਦਾਰ ਦੀ ਲੋੜ ਹੈ ਨਾ ਦਾਸ ਕੰਮ ਗੁਰੂ ਕੇ ਸਿੱਖਾ ਇਹ ਕੀ ਵਚਨ ਕੀ ਤੈਨੂੰ ਜੋੜਿਆਂ ਦਾ ਸੇਵਾਦਾਰ ਬਿਠਾਈ ਨਹੀਂ ਨਹੀਂ ਤੂੰ ਅੱਗੇ ਬੜੀ ਸੇਵਾ ਕੀਤੀ ਰਾਤੀ ਬੜਾ ਪ੍ਰਸ਼ਾਦ ਦੀ ਦੇਖ ਸਕਦਾ ਠੰਡਾ ਜੰਤ ਲੈ ਤੇ ਸਾਰੀ ਰਾਤ ਪੱਖਾ ਕਰਦਾ ਰਹੇ ਤੂੰ ਤਾਂ ਕੋਈ ਧਰਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪੂਰਨ ਸਿੱਖ ਹੈ ਪਿਆਰਿਆ ਤੈਨੂੰ ਇੱਥੇ ਨਹੀਂ ਬਿਠਾਉਣਾ ਤੈਨੂੰ ਨਾਲ ਲੈ ਕੇ ਚੱਲਾਂਗੇ ਤੇ ਗੁਰੂ ਅੱਗੇ ਅਰਦਾਸ ਕਰਾਂਗੇ ਪਾਤਸ਼ਾਹ ਪਹਿਲੀ ਵਾਰੀ ਤੇਰੇ ਦਰਸ਼ਨ ਕਰਨ ਵਾਸਤੇ ਆਇਆ ਹੋਰ ਕੁਛ ਨਹੀਂ ਮੰਗਦੇ ਜੋ ਕੁਝ ਸਿੱਖ ਨੂੰ ਦਿੱਤਾ ਜੇ ਸਾਡੀ ਚੋਰੀ ਤੇਰੇ ਸਬਕੀ ਤਾਂ ਸਾਡੇ ਗੁਨਾਹ ਬਖਸ਼ੇ ਜਾਂਦੇ ਕਹਿਣ ਲੱਗੀ ਜਥੇਦਾਰ ਜੀ ਮੈਨੂੰ ਇੱਥੇ ਮਜਬੂਰ ਕੀਤਾ ਉਹ ਪਿਆਰੀ ਸਾਧ ਸਿੰਘ ਨੇ ਜੀ ਸਾਰੀ ਸੰਗਤ ਨੇ ਜੋੜੇ ਉਤਾਰ ਦਿੱਤੇ ਸੰਗਤ ਤਾਂ ਹਰਿਮੰਦਰ ਸਾਹਿਬ ਜਾ ਰਹੀ ਹੈ ਤੇ ਜੋੜਿਆਂ ਦਾ ਰਾਖਾ ਕੌਣ ਬੈਠਾ ਹੈ ਪਿਆਰ ਨਾਲ ਆਖੋ ਸੰਗਤ ਅੰਦਰ ਪਹੁੰਚ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਪਰ ਪੰਜੇ ਪਾਤਸ਼ਾਹ ਦੇ ਦਰਸ਼ਨ ਬਾਬੇ ਬੁੱਢੇ ਨੂੰ ਪੁੱਛਿਆ ਬਾਬਾ ਜੀ ਪੰਜੇ ਪਾਤਸ਼ਾਹ ਕਿੱਥੇ ਹਨ ਦਰਸ਼ਨ ਕਰੀਏ ਬਾਬੇ ਨੇ ਕਿਹਾ ਸਾਧ ਸੰਗਤ ਜੀ ਪੰਜੇ ਪਾਤਸ਼ਾਹ ਤਾਂ ਰਾਤ ਦੇ ਪਿਤਲੀ ਸਾਹਿਬ ਗਏ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪਿਤਲੀ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣਗੇ ਪੁਤਲੀ ਘਰ ਦੇ ਕੋਲ ਇਹ ਗੁਰਦੁਆਰਾ ਸਥਾਨ ਇਹ ਇਤਿਹਾਸਕ ਜੋ ਸਾਖੀ ਪੁਤਲੀ ਸਾਹਿਬ ਪੁਤਲੀ ਘਰ ਦੇ ਨਾਲ ਪਿਤਲੀ ਸਾਹਿਬ ਗੁਰਦੁਆਰਾ ਸੰਗਤ ਨੇ ਕਿਹਾ ਬਾਬਾ ਜੀ ਪਿਤਲੀ ਸਾਹਿਬ ਅਸੀਂ ਰਾਤ ਪਿਤਲੀ ਸਾਹਿਬ ਰਹੇ ਸਾਨੂੰ ਤਾਂ ਗੁਰੂ ਦੇ ਦਰਸ਼ਨ ਨਹੀਂ ਹੋਏ ਕਿਉਂਕਿ ਸੰਗਤ ਪਹਿਲੀ ਵਾਰੀ ਦਰਸ਼ਨ ਕਰਨ ਵਾਸਤੇ ਗੁਰੂ ਦੀ ਸ਼ੋਰ ਸੁਣ ਕੇ ਦਰਸ਼ਨ ਬਾਬੇ ਬੁੱਢੇ ਨੇ ਕਿਹਾ ਨਹੀਂ ਰਾਤੀ ਸ੍ਰੀ ਹਰਿਮੰਦਰ ਸਾਹਿਬ ਬਹੁਤ ਪਿਆ ਗਿਆਰਾਂ ਦਾ ਟਾਈਮ ਸਾਹਿਬ ਜੀ ਨੇ ਕਿਹਾ ਸੀ ਬਾਬੇ ਯਾਰ ਗੁਰੂ ਦੀਆਂ ਸੰਗਤਾਂ ਦੂਰੋਂ ਤੁਰ ਕੇ ਆਈਆਂ ਹਨ ਕੁਛ ਮੀਲਾ ਤੇ ਉਤਾਰਾ ਕੀਤਾ ਹੈ ਗੁਰੂ ਕੀ ਸੰਗਤ ਭੁੱਖੀ ਤੇ ਪਿਆ ਮੈਂ ਕਿਹਾ ਸੀ ਪਾਤਸ਼ਾਹ ਹੁਕਮ ਕਰੋ ਜਾ ਕੇ ਲੰਗਰ ਛਕਾ ਦੇ ਪਰ ਪੰਜੇ ਪਾਤਸ਼ਾਹ ਮੰਨੇ ਨਹੀਂ ਕਹਿਣ ਲੱਗੇ ਬਾਬੇ ਯਾਰ ਤੂੰ ਤਾਂ ਰੋਜ਼ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦਾ ਹੈ ਅੱਜ ਇਲਾ ਸਾਨੂੰ ਲੈ ਲੈ ਰਾਤ ਦੇ ਪਿਤਲੀ ਸਾਹਿਬ ਇੱਕ ਦੂਜੇ ਦੇ ਮੂੰਹ ਵੱਲ ਵੇਖ ਲੱਗ ਗਿਆ ਜਥੇਦਾਰ ਨੇ ਕਿਹਾ ਬਾਬਾ ਜੀ ਪੰਜਵੇਂ ਪਾਤਸ਼ਾਹ ਤਾਂ ਨਹੀਂ ਗਏ ਸਿੱਖ ਜ਼ਰੂਰ ਗਿਆ ਹੁਣ ਇਕੜਾ ਪ੍ਰਸ਼ਾਦ ਵੀ ਛਕਾਇਆ ਜਲ ਵੀ ਪਿਲਾਇਆ ਪੱਖਾ ਵੀ ਕਰਦਾ ਰਹੇ ਬਾਬਾ ਬੁੱਢਾ ਜੀ ਕਹਿਣ ਲੱਗੇ ਪਿਆਰੇ ਉਹ ਸਿੱਖ ਨਹੀਂ ਸੀ ਸਿੱਖਾਂ ਦਾ ਮਾਲਕ ਬਾਬਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਬਾਬੇ ਨੇ ਕਿਹਾ ਪਤਾ ਹੁਣ ਉਹ ਸਿੱਖ ਕਿੱਥੇ ਹੈ ਬੜੇ ਨਿਰਾਸ਼ ਇੱਕ ਦੂਜੇ ਦੇ ਮੂੰਹ ਵੱਲ ਤੱਕੇ ਤੇ ਉਦਾਸੀ ਵਿੱਚ ਆ ਕੇ ਕਹਿਣ ਲੱਗੇ ਬਾਬੇ ਆ ਹੁਣ ਤਾਂ ਜੋੜਿਆਂ ਦਾ ਰਾਖਾ ਬਿਠਾ ਗਿਆ ਬਾਬੇ ਬੁੱਢੇ ਦੀਆਂ ਪੁਪਾਰੀਆਂ ਉਹ ਕਹਿ ਰਹੀ ਸਾਧ ਸੰਗਤ ਪੰਜਵੇਂ ਗੁਰੂ ਨਾਨਕ ਦੇਵ ਜੋੜਿਆਂ ਦਾ ਰਾਖਾ ਬਿਠਾ ਬਾਬਾ ਬੁੱਢਾ ਜੀ ਭੱਜੇ ਜੀ ਮਗਰ ਸੰਗਤ ਵੀ ਭੱਜੀ ਜਾਂਦੀ ਤੇ ਪਹੁੰਚ ਗਏ ਇੱਧਰ ਮੇਰੇ ਪੰਜਵੇਂ ਪਾਤਸ਼ਾਹ ਕੀ ਕਰ ਰਹੇ ਹਨ ਇੱਕ ਜੋੜਾ ਚੁੱਕ ਲੈਂਦੇ ਹਨ ਉਹਨੂੰ ਸਾਫ਼ ਕਰ ਲੈਂਦੇ ਹਨ ਉਹਦੀ ਧੂੜ ਮੱਥੇ ਦੇ ਦਿੰਦੇ ਕਿਸੇ ਅੱਗੋਂ ਵੀ ਖੇੜੇ ਤੇ ਨਾਲ ਪੜ੍ਹਦੇ ਹਨ

ਤੇ ਸਿੱਧੀ ਧਾਰਨਾ ਪੈ ਗਈ ਤਾਂ ਜੋ ਕੋਈ ਵੀ ਸਾਖਿਸ਼ ਤੋਂ ਵਾਂਝਾ ਨਾ ਰਹੇ। ਅੱਜ ਕਿਹੜੇ ਪਿਆਰ ਨਾਲ ਉਹਨੇ ਪਾਤਸ਼ਾਹ ਨੂੰ ਸਿੱਖਾਂ ਦੀ ਧੂੜੀ ਪਹਿਨਾਉਂਦੇ ਗੁਰਸਿੱਖਾਂ ਦੀ ਧੂੜੀ ਦਾਨ ਪਿੰਡਾ ਪਲੀ ਖਾਗ ਜੇ ਮਿਲੇ ਤਾਂ ਮਸਤਕ ਸਿੱਧੀ ਤਾਰ ਪਹਿਲਾਂ ਸਿਰ ਬੋਲੇ ਪਿੱਛੇ ਸਾਰੇ ਬੋਲੇ।

मुझे खा नहीं तुम्हें सदगुरु आप समझें फिर के चौदह रसड़े प्यारे कल तिना के पास तोड़ तिना की जे मिले जी कहो नानक की। बाबा बुढ़ा जी पहुंच गए जाके साहबा के उसको जोड़ा ले लिया रो के क्या नीचा रूज करने वाले पत्ता नु पावन करने वाले तू ही नहीं कॉपी अब यार कहते सोने सुख तू भी छोड़ पाचा इतने बैठे हो जोड़े पे चाड़ रहे हो। हजूर कह लगे बाबा तो इन्होंने नेत्रा नाल धन गुरु नानक के दर्शन किए तरह नीज ला के वे के जोड़ा किसा है बाबे ने नीज ला के तकिया सचमुच जो जोड़ा मेरे धन गुरु नानक पास संगत हर प्रभु गुरु कितने रहे नेत्रा चाहे हिरदे पर बैठा प्यारी गुरु की बख्शिश द्वारा जो गुरु नानक ने पाशाह तो आप इतने सुन संगत वाल वेखो इस वे संगत ने तकिया उपा मार के रही जी पुलकी जेदे को गुनाह उछाने सन उन जोड़िया जेदे को जीत आ लेना बाबे ने कहा पाशाह करो कृपा से अजू श्री हरिमंदर साहब जी के अंदर आके विराजमान होते हरिमंदर साहब जी का ध्यान रखे प्यारे संगत दी नजर नहीं प्रॉपर वाहू जा रहे गुरु ने कोशिश की थी क्या प्यारी सात संघ रोवो न पातशाह एडा वा पाप कर बैठे गुरु कह लगे नहीं पातशाह तुम इतनी खेचना की अजू कह लगे थोड़े तो प्यार के उत्ते प्यार की ज्योति प्यारे दे दीदा नक्श लाओ अदूर कह लगे पहला पंक्ति को जी रस्ते पड़ी दर्शन प्यासी फिर सुरात चितवो वर्दे नीत संगत ने फिर घर के पड़े आ अगली पंक्ति पढ़न लगे अदू कह लगे ठहर अगली पंक्ति तय खोल कपट गुर मेले आ नानक हर संघ भी आओ फिर थोड़े पहला मन दे किवाड़ तक होनी है मन दे किवाड़ दरवाजे जे पूरा गुरु ही खोल सकता दर्शन दीजिए खोल किवाड़ ओ किवाड़ मालिक खोल जिसे बख्शिश कर इसे महापुरुष ने लिखे मुर्शद ने जद बूहा लाया मुर्शद लो मुर्शद ने जद बूहा लाया अंदर जाती पाई हर पासे गुरु नानक बैठा निरंकार सब लाई चरना विच पदम है सोना जो दुनिया नू ठारे चन सूरज इथे पानी भर दे माणक मोती सारे ना दिता हुआ सज्जन साहब का ला दिता भूमि डाकू का ला आओ प्यारे हो मेरे बच्चे थोड़ा भी बुआ ला सारी संगत अगे हुई हजूर ने अमेय दृष्टि न सारे वो तकिया बख्शिश की नहीं देखिया जपो सतनाम नाम भी बख्शिश द्वारा ओ नाम रसना द्वारा हिरदे से जाके वसिया प्यारी सार संघ नाम का धक्का जिस ने वजह भूआ फुर गया अंदर से बाहर नाम ही दिसन लग गया अखो त्री अजू कह लगे हूं पढ़ो संगत ने फिर पढ़िया खोल कपट गुरु मेरे नानक हर्ष जी हर शायदी बख्शिश अजूर कह लगे जो गुरु के प्यार सिख जुड़ता है गुरु उसके सहमत करता है बख्श गुरु ने वह बख्शिश संगत से की थे तो भी की है क्योंकि जो संगत को लैन वास्ते पंजवा गुरु नानक आप गया है थानू भी गुरु नहीं लिया आप एक दिन नहीं केंद्र पाठों वाले हो प्यारी एक वीक पूरा माताओं भैया बच्चिया गुरु बजुर्ग वीर अजी नागा नहीं पाया एक नागा भी कीर्तन नहीं पाया बाबा जी बचन करते सर जेड़ा गुरु ने दर्शन च नागा नहीं पाता गुरु मेरा च नागा नहीं पाता यह तो सीधी गई सारी संगत ने मत्था टेकिया पातशाह ही नहीं रहा हजूर कह लगे हाँ सात संगत ए प्यार गुरु कार्य ए बख्शिश है चल सर्व गुरु एक पहना जाए चल सदगुरु और पहना
ਆਏ ਗੁਰਦਾਸ ਜੀ ਦੇ ਕੋਲ ਸਿੱਖ ਨੇ ਫਿਰ ਬੇਨਤੀ ਕਰ ਭਾਈ ਸਾਹਿਬ ਇਹ ਅਵਸਥਾ ਕਿਹੜੀ ਹੈ ਜੋ ਗੁਰੂ ਨੇ ਇਹਨਾਂ ਨੂੰ ਬਖਸ਼ੀ ਹੈ ਗੁਰੂ ਭਾਈ ਸਾਹਿਬ ਜੀ ਕਹਿਣ ਲੱਗੇ ਸਹਿਜ ਅਵਸਥਾ ਸਹਿਜ ਅਵਸਥਾ ਗਿਆਨ ਨੂੰ ਕਹਿੰਦੇ ਇਹਨਾਂ ਨੂੰ ਉੱਧਰ ਬਾਹਰ ਗੁਰੂ ਦਾ ਚਾਨਣਾ ਇੱਥੇ ਕਹਿਣ ਲੱਗਾ ਭਾਈ ਸਾਹਿਬ ਅਲੈ ਦੱਸੋ ਸਹਿਜ ਅਵਸਥਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ ਹੋਰ ਵੀ ਕੋਈ ਸਾਧਨ ਹੈ ਭਾਈ ਸਾਹਿਬ ਜੀ ਕਹਿਣ ਲੱਗੇ ਛੇ ਪੌੜੀਆਂ ਸਹਿਜ ਅਵਸਥਾ ਜਿਹੜੀ ਸਹਿਜ ਅਵਸਥਾ ਗਿਆਨ ਹੈ ਉਹਦੀਆਂ ਛੇ ਕਲਾਸਾਂ ਛੇ ਲੈਸਨ ਕਿਹੜੇ ਤੋਂ ਭਾਈ ਸਾਹਿਬ ਜੀ ਦੇ ਗੁਰਦੇ ਗੁਰਮਤਿ ਦੇ ਗਰੀਬੀ ਪਹਿਲੀ ਕਲਾਸ ਦੁਨੀਆਂ ਦੇ ਪਦਾਰਥ ਮਿਲੇ ਹਨ ਤੇ ਮਨ ਦੇ ਅੰਦਰ ਨਿਮਤ ਗਰੀਬੀ ਦਾ ਮਤਲਬ ਨਿਮਤ ਹੈ ਇਹ ਨਹੀਂ ਲੀਰਾਂ ਪਾਉਣ ਕੱਪੜੇ ਮੈਲੇ ਪਾਉਣ ਗਰੀਬੀ ਦਾ ਮਤਲਬ ਹੈ ਨਿਮਤ ਦੁਨੀਆਂ ਦੇ ਪਦਾਰਥ ਮਿਲੇ ਹਨ ਸਿੱਖ ਅਰਦਾਸ ਕਰਦਾ ਤੂੰ ਲਾਗੇ ਅਰਦਾਸ ਕੁਮਾਰੀ ਜੀ ਉਹ ਪਿੰਡ ਸਭ ਤੇਰਾ ਕੌਣਾਂ ਨੇ ਸਭ ਤੇਰੀ ਵਡਿਆਈ ਕੋਈ ਹਾਂ ਤਿਸ ਕੋਲ ਘੁਮਾਇਆ ਗੁਰਮਤਿ ਨੇ ਗਰੀਬੀ ਆ ਤੇ ਦੂਜੀ ਪੌੜੀ ਕਿਹੜੀ ਹੈ ਪਰ ਨਾਰੀ ਦੇ ਕਿਤਨਾ ਉੱਚਾ ਕਰੈਕਟਰ ਸਿੱਖ ਨੂੰ ਪਰ ਹਰ ਪਹਿਲ ਤੁਲ ਤ੍ਰਿਆ ਪਰਮਾਤ ਹੋਵਾ ਹੈ ਇਹ ਸਿੱਖ ਦਾ ਕਿਤਨਾ ਪਵਿੱਤਰ ਜੀ ਇੱਕ ਨਾਰੀ ਜਤੀ ਹੈ ਜਤੀ ਸਤੀ ਰਹਿੰਦਾ ਗੁਰੂ ਦਾ ਪਰ ਨਾਰੀ ਦੇ ਨੇੜ ਨਾ ਜਾ ਤੀਜੀ ਪੌੜੀ ਪਰ ਦਰਬੇ ਨੂੰ ਹੱਥ ਨਾ ਲਾ ਪਰਾਇਆ ਤਾਂ ਨਹੀਂ ਪਿਆ ਸਿੱਖ ਵਾਸਤੇ ਮਿੱਟੀ ਦੀ ਚੌਥੀ ਪੌੜੀ ਪਰ ਨਿੰਦਾ ਸੁਣ ਆਪ ਵਟਾ ਕਿਸੇ ਦੀ ਨਿੰਦਾ ਨਾ ਕਰਨੀ ਹੈ ਨਾ ਸੁਣ ਇੱਕ ਵਾਰੀ ਨਾਨਕ ਸਰ ਬਾਬਾ ਜੀ ਕਹਿਣ ਲੱਗੇ ਸੰਗਤ ਨੂੰ ਭਾਈ ਨਿੰਦਾ ਨਾ ਕਰਿਆ ਕਰ ਇੱਕ ਉੱਠ ਕੇ ਪ੍ਰੇਮ ਹੀ ਖੜਾ ਹੋ ਗਿਆ ਬਾਬਾ ਜੀ ਸਾਡਾ ਤਾਂ ਸੁਭਾਅ ਬਣ ਗਿਆ ਨਿੰਦਾ ਕਰਨ ਇਹਦੇ ਕੋਲੋਂ ਮਤਲਬ ਹੱਲ ਹੋ ਜਾਏ ਉਹਦੀ ਉਸਤ ਕਰਨ ਲੱਗ ਜਾਂਦੀ ਭਾਵੇਂ ਜਾਣਦੇ ਵੀ ਇਹ ਆਦਮੀ ਚੰਗਾ ਨਹੀਂ ਪਰ ਸਵਾਰਥ ਪੂਰਾ ਹੋਇਆ ਉਹਦੀਆਂ ਤਰੀਫਾਂ ਦੇ ਜੀ ਬੜਾ ਉਪਕਾਰੀ ਇਹਦੇ ਵਰਗਾ ਸਿੱਖ ਹੀ ਤੇ ਜੇ ਮਤਲਬ ਹੱਲ ਨਾ ਹੋਵੇ ਉਹਦੀ ਨਿੰਦਾ ਸ਼ੁਰੂ ਕਰ ਸਾਡਾ ਤਾਂ ਸੁਭਾਅ ਬਾਬਾ ਜੀ ਕਹਿਣ ਲੱਗੇ ਚੰਗਾ ਨਿੰਦਾ ਵੀ ਕਰਿਆ ਕਰੋ ਉਸਤ ਵੀ ਕਰਿਆ ਕਰੋ ਸਾਰੀ ਸੰਗਤ ਹੈਰਾਨ ਹੋ ਗਈ ਬਾਬਾ ਜੀ ਹੁਣੇ ਤੁਸੀਂ ਕਿਹਾ ਸਿੱਖ ਨਹੀਂ ਕਰਨੀ ਸੀ ਬਾਬਾ ਜੀ ਕਹਿਣ ਲੱਗੇ ਜੇ ਤੁਹਾਡਾ ਸੁਭਾਅ ਬਣ ਗਿਆ ਹੈ ਤਾਂ ਨਿੰਦਾ ਵੀ ਕਰੋ ਉਸਤ ਵੀ ਬਾਬਾ ਜੀ ਉਹ ਕਿਸ ਤਰ੍ਹਾਂ ਬਾਬਾ ਜੀ ਕਹਿਣ ਲੱਗੇ ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ ਸਭ ਔਗਣ ਨਿੰਦਾ ਕਰਨੀ ਹੈ ਤੇ ਆਪਣੀ ਕਰੋ ਜੇ ਉਸਤ ਕਰਨੀ ਹੈ ਤਾਂ ਮੇਰੇ ਭੈਣ ਗੁਰੂ ਨਾਨਕ ਕਰੋ ਵਾਜਬ ਤੇਰੇ ਭਲਾ ਹੀ ਭਲਾ ਤੇ ਦੂਜੀ ਨਿੰਦਾ ਕਿਸੇ ਨਿੰਦਾ ਭਲੀ ਕਿਸੇ ਦੀ ਪਰ ਨਿੰਦਾ ਸੁਣ ਆਪ ਹਟਾਵੇ ਤੇ ਪੰਜਵੀਂ ਪੌੜੀ ਕਿਹੜੀ ਹੈ ਥੋੜਾ ਸਮੇਂ ਥੋੜਾਈ ਭਾਵੇ ਥੋੜਾ ਸੋਣਾ ਤੇ ਥੋੜਾ ਖਾਣਾ ਇਹ ਵੀ ਬੇਨਤੀ ਕੀਤੀ ਬਾਬਾ ਜੀ ਕੋਈ ਮਿਕਦਾਰ ਨਹੀਂ ਲਿਖੀ ਭਾਈ ਸਾਹਿਬ ਜੀ ਕਿਤਨਾ ਥੋੜਾ ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਹੁਣ ਪੰਜ ਖਾ ਲਈ ਜੇ ਅੱਗੇ 12 ਘੰਟੇ ਸੌਂਦੇ ਹੁਣ 10 ਘੰਟੇ ਸੌਂਦੀ ਬਾਬਾ ਜੀ ਕਹਿਣ ਲੱਗੇ ਨਹੀਂ ਇਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜਿਆ ਹੀ ਨਾ ਖੱਟੇ ਡਿਕਾਰ ਹੀ ਨਾ ਮੁਸਲਮਾਨ ਰੋਜ਼ੇ ਰੱਖਦੇ ਹਨ ਹਿੰਦੂ ਮਤ ਵਿੱਚ ਵਰਤ ਰੱਖੇ ਜਾਂਦੇ ਹਨ ਇਹਦਾ ਮਕਸਦ ਕੀ ਹੈ ਕੋਈ ਰੋਜ਼ਿਆਂ ਤੇ ਵਰਤਾਂ ਨਾਲ ਕੋਈ ਰੱਬ ਥੋੜਾ ਖੁਸ਼ ਹੋ ਜਾਣਾ ਇਹਦਾ ਮਕਸਦ ਇਹ ਹੈ ਕਿ ਰੋਜ਼ਾ ਰੱਖਣਾ ਥੋੜਾ ਖਾਣਾ ਜਿਹਦੇ ਨਾਲ ਸਰੀਰ ਦੀ ਸ਼ੁੱਧੀ ਆਮ ਡਾਕਟਰ ਕਹਿੰਦੇ ਡਾਕਟਰ ਜੀ ਸਰੀਰ ਭਾਰੀ ਭਾਰੀ ਰਹਿੰਦੀ ਹੈ ਇੱਕ ਦਿਨ ਫਾਕਾ ਕਰ ਲੈ ਇਹਦਾ ਮਤਲਬ ਰੋਜ਼ਾ ਰੱਖਣਾ ਇਹ ਰੋਜ਼ਾ ਹੀ ਹੈ ਇਹਦੇ ਨਾਲ ਸਰੀਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ ਤਾਂ ਗੁਰੂ ਨੇ ਕਿਹਾ ਹੈ ਕਿ ਮੇਰਾ ਸਿੱਖ ਇੱਕ ਦਿਨ ਰੋਜ਼ਾ ਜਾਂ ਵਰਤ ਨਹੀਂ ਰੱਖਦਾ ਗੁਰੂ ਕਾ ਸਿੱਖ ਰੋਜ਼ ਹੀ ਰੋਜ਼ਾ ਰੱਖਦਾ ਹੈ ਉਹ ਕਿਸ ਤਰ੍ਹਾਂ ਥੋੜਾ ਸਮੇਂ ਥੋੜਾ ਹੀ ਅਲਪਹਾਰ ਕਲਗੀ ਦਾ ਪਾਤਸ਼ਾਹ ਜੀ ਨੇ ਲਿਖਿਆ ਅਲਪਹਾਰ ਸੁਣ ਇਤਨਾ ਥੋੜਾ ਖਾਓ

ਜੋ ਉਸਤਾਦ ਜੀ ਸਭ ਤੋਂ ਪਹਿਲਾਂ ਗਿਆਨੀ ਚਤਰ ਸਿੰਘ ਜੀ ਦਰਬਾਰ ਵਜਾਉਂਦੇ ਸਨ ਰੇਡੀਓ 'ਤੇ, ਉਹਨਾਂ ਦੀਆਂ ਵੀ ਬੰਦਿਸ਼ਾਂ ਬਹੁਤ ਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸਤ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤੋ ਸਤਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸਤਤ। ਆਓ ਸਮਾਂ ਵੀ ਹੁਣ ਸਮਾਪਤੀ ਦੇ ਵੱਲ ਪਹੁੰਚਦੇ ਪਹੁੰਚਦੇ ਵੀ ਜੇ ਮਨ ਵਿੱਚ ਖਿਆਲ ਬਣਾਵਾਂਗੇ ਕਿ ਸਮਾਪਤੀ ਕਰਨੀ ਹੈ ਤੇ ਤਾਂ ਹੀ 35-40 ਮਿੰਟ ਫਿਰ ਵੀ ਲੱਗ ਜਾਣੇ ਹਨ, ਕਿਉਂਕਿ ਅਜੇ ਅਨੰਦ ਸਾਹਿਬ ਦਾ ਪਾਠ ਜਾਂ ਹੋਰ ਇੱਕ ਦੋ ਬੰਦਿਸ਼ਾਂ ਤਰਾਨੇ ਰਹਿੰਦੇ ਨੇ, ਉਹ ਆਪ ਜੀ ਨੂੰ ਸ਼ਰਵਣ ਕਰਾ ਕੇ ਦੱਸਿਆ। ਆਓ ਪ੍ਰੋਫੈਸਰ ਸਾਹਿਬ ਦਾ ਹੁਕਮ ਹੋਇਆ ਕਿ ਛਣਕਾਰ ਨਿਰਾਲੇ ਤੀਰਾਂ ਦੀ ਉਹ ਜ਼ਰੂਰ ਸ਼ਰਵਣ ਕਰਾ, ਤਰਾਨਾ ਵੀ ਸ਼ਰਵਣ ਕਰਾਉਂਦੇ। ਆਓ ਪਹਿਲਾਂ ਛਣਕਾਰ ਨਿਰਾਲੇ ਤੀਰਾਂ ਦੀ, ਜੋ ਕਿ ਇਸੇ ਤਰ੍ਹਾਂ ਦੀ ਇੱਕ ਸੰਗੀਤਕ ਬੰਦਿਸ਼ ਹੈ, ਸੰਗੀਤਕ ਰਚਨਾ ਹੈ, ਉਹਦੇ ਵਿੱਚ ਵੀ ਅਲਮਸਤ ਉਹਨਾਂ ਨੇ ਇੱਕ ਐਸੀ ਕਲਾਕਾਰੀ ਫਿੱਟ ਕਰ ਦਿੱਤੀ ਹੈ, ਐਸੀ ਕਲਾ ਦੇ ਨਾਲ ਉਸ ਨੂੰ ਬੰਦਿਸ਼ ਨੂੰ ਐਸਾ ਜੋੜਿਆ ਹੈ ਸਵਰ ਅਤੇ ਤਾਲ ਦੇ ਨਾਲ ਕਿ ਤਬਲੇ ਦੇ ਵਿੱਚੋਂ ਕਿਸ ਤਰ੍ਹਾਂ ਕਿਹੜੇ ਕਿਹੜੇ ਬੋਲਾਂ ਦੇ ਨਾਲ ਤੀਰਾਂ ਦੀ ਆਵਾਜ਼ ਨਿਕਲਦੀ ਹੈ, ਕਿਸ ਤਰ੍ਹਾਂ ਰਣਜੀਤ ਨਗਾਰਾ ਵੱਜਦਾ ਹੈ ਅਤੇ ਕਿਸ ਤਰ੍ਹਾਂ ਘੋੜੇ ਦੇ ਟਾਪਾਂ ਦੀ ਆਵਾਜ਼ ਹੈ, ਇਹ ਛੋਟੀ ਜਿਹੀ ਬੰਦਿਸ਼ ਹੈ 5 ਮਿੰਟ ਦੀ, ਆਓ ਇਹ ਵੀ ਸ਼ਰਵਣ ਕਰ ਲਓ। ਉਸ ਤੋਂ ਬਾਅਦ ਫਿਰ ਤਰਾਨਾ, ਆਪ ਜੀ ਫਿਰ ਬੜੇ ਪਿਆਰ ਦੇ ਨਾਲ

ਸਤਸੰਗ ਜੀ ਛਨਕਾਰ ਨਿਰਾਲੇ ਪੀਰਾਂ ਦੀ ਨੂੰ ਪੜ੍ਹਨ ਵਾਸਤੇ ਮਨ ਵਿੱਚ ਖਿਆਲ ਹੈ ਕਿ ਇਹ ਚੌਥੇ ਕਾਲੇ ਦੀ ਰਚਨਾ ਹੈ, ਚੌਥੇ ਕਾਲੇ 'ਤੇ ਇਹ ਗਾਈ ਜਾਂਦੀ ਹੈ। ਇਸ ਵਾਸਤੇ ਸ਼ਾਹ ਨਹੀਂ ਬਦਲਣਾ ਚਾਹੁੰਦੇ ਸਕੇਲ, ਪਹਿਲੇ ਕਾਲੇ ਵਾਲੀਆਂ ਜਿੰਨੀਆਂ ਬੰਦਿਸ਼ਾਂ ਨੇ ਦੋ ਤਿੰਨ ਉਹ ਗਾਇਨ ਕਰ ਲਈਏ, ਉਸ ਤੋਂ ਬਾਅਦ ਅਖੀਰ 'ਤੇ ਆਪ ਜੀ ਨੂੰ ਛਨਕਾਰ ਨਿਰਾਲੇ ਪੀਰਾਂ ਦੀ ਸ਼ਰਨ ਕਹਾਂਗੇ, ਕਿਉਂਕਿ ਸਕੇਲ ਬਦਲ ਜਾਏ ਫਿਰ ਆਨੰਦ ਨਹੀਂ ਰਹਿੰਦਾ। ਆਓ, ਇੱਕ ਗੁਰਮੁਖ ਜਨਾਂ ਦੀ ਬਹੁਤ ਹੀ ਫਰਮਾਇਸ਼ ਬੜੀ ਦੇਰ ਦੀ ਹੈ, ਬੜੇ ਦਿਨਾਂ ਤੋਂ ਜਿੱਦਣ ਦੇ ਅਸੀਂ ਕੀਰਤਨ ਕਰ ਰਹੇ ਹਾਂ, ਆਪ ਵੀ ਕੀਰਤਨ ਕਰਦੇ ਹਨ ਜੱਜ ਸਾਹਿਬ ਜੀ, ਤਾਂ ਉਹਨਾਂ ਦੀ ਇੱਕ ਫਰਮਾਇਸ਼ ਹੈ ਕਿ ਹੇਮੰਤ ਰਾਗ, ਬੜੀ ਸੋਹਣੀ ਫਰਮਾਇਸ਼ ਹੈ, ਕਿਉਂਕਿ ਉਹ ਪੁਰਾਣੇ ਬੰਦੇ ਨੇ ਅਤੇ ਉਹਨਾਂ ਪੁਰਾਣਾ ਰਾਗ ਹੀ ਸੁਣਿਆ। ਹੇਮੰਤ ਰਾਗ, ਹੇਮੰਤ ਰਾਗ ਸਾਡੇ ਪਿਤਾ ਜੀ ਵੀ ਦੱਸਦੇ ਅਤੇ ਉਹ ਵੀ ਦੱਸਦੇ ਨੇ ਕਿ ਹੇਮੰਤ ਰਾਗ ਨੂੰ ਰਾਸ ਧਾਰੀਏ ਗਾਉਂਦੇ ਹੁੰਦੇ ਸਨ, ਅਤੇ ਉਹ ਬੜਾ ਇੱਕ ਪੁਰਾਤਨ ਰਾਗ ਹੈ, ਬੜਾ ਸੋਹਣਾ ਰਾਗ ਹੈ। ਆਓ, ਹੇਮੰਤ ਰਾਗ ਦੀ ਬੰਦਿਸ਼ ਭਾਈ ਗੁਰਦਾਸ ਜੀ ਦੀ ਰਚਨਾ ਆਜ ਮੋਹਰੇ ਆਏ ਹੈ, ਕੁਛ ਸ਼ਰਮਣ ਕਰੋ, 5-7 ਮਿੰਟ ਦੀ ਰਚਨਾ ਹੈ ਹੇਮੰਤ ਰਾਗ ਦੀ।

ਉਮਰ ਯੰਗ ਹੈ ਅਤੇ ਮਨ ਵਿੱਚ ਹੁਣੇ ਵਿਚਾਰ ਯਾਦ ਆਈ ਕਿ ਕੁਛ ਥੋੜ੍ਹਾ ਜਿਹਾ ਇਹਦੇ ਵਿੱਚ ਲਾਈਟ ਠੁਮਰੀ ਦੇ ਵਿੱਚ ਹੋ ਜਾਂਦਾ ਹੈ ਅਤੇ ਦਿਲ ਕੀਤਾ ਕਿ ਕੁਝ ਸਵਰ ਐਸੇ ਜਾਂ ਐਸੇ ਅੰਗ ਲਾ ਦਈਏ ਜਿਹੜਾ ਮਨ ਸਾਡਾ ਵੀ ਰਾਜ਼ੀ ਹੋਵੇ। ਇਸ ਵਾਸਤੇ ਆਓ, ਕਈ ਪ੍ਰੇਮੀ ਬੈਠੇ ਵੀ ਨੇ ਜਿਹੜੇ ਸੁਣਨਾ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਕਿ ਹਾਲਾਂ ਦੇ ਵਿੱਚ ਆਪ ਸੁਣਦੇ ਹੀ ਹੋ ਗਵਾਈਆਂ ਪਾਸੋਂ ਜਾਂ ਹੋਰ ਧਰਮ ਦੇ ਗਵਾਈਏ ਲੋਕ ਜਿਹੜੇ ਰਾਗ ਗਾਉਂਦੇ ਨੇ, ਉਸ ਤੋਂ ਬਾਅਦ ਠੁਮਰੀ ਅੰਗ ਗਾਉਂਦੇ ਨੇ, ਉਹਦੇ ਵਿੱਚ ਫਿਰ ਸਵਰਾਂ ਦੀ ਮੁਰਕੀ ਤਾਨ ਉਹ ਲਾਉਂਦੇ ਨੇ, ਛੋਟੇ ਛੋਟੇ ਅੰਸ, ਛੋਟੇ ਛੋਟੇ ਅੰਗ। ਇਸ ਮੁਰਕੀ ਦੇ ਅੰਗ ਨੂੰ ਸਮਝਣ ਵਾਸਤੇ ਬੜਾ ਧਿਆਨ ਦੇ ਨਾਲ ਇਕਾਗਰਤਾ ਨਾਲ ਬਹਿਣਾ ਪੈਂਦਾ ਹੈ ਕਿਉਂਕਿ ਇਹ ਛੋਟੇ ਛੋਟੇ ਅੰਗ ਇਸ ਤਰ੍ਹਾਂ ਨਿਕਲ ਜਾਂਦੇ ਹਨ। ਇਸ ਵਾਸਤੇ ਆਓ, ਦੋ ਚਾਰ ਮਿੰਟ ਵਿੱਚ ਹੀ ਸਵਰਾਂ ਦਾ ਆਨੰਦ ਹੈ, ਤੈਰੀ ਵਿੱਚ ਸਾਰੇ ਸਵਰਾਂ ਲਾਵਾਂਗੇ, ਕੋਸ਼ਿਸ਼ ਕਰਾਂਗੇ। ਆਓ।

ਤਦਰ ਦਾਨੇ ਦਾਨੇ ਤੁਮ ਦਾਨੇ ਤਦਰ ਤੁਮ ਫਿਰਨਾ। ਇਹ ਤਰਾਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ ਜੋ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਧਿਆਨ ਦੇਣਾ, ਇਹਦਾ ਪਿਛੋਕੜ ਅਤੇ ਇਤਿਹਾਸ ਇਹ ਹੈ ਕਿ ਆਪ ਜੀ ਨੂੰ ਇਤਿਹਾਸ ਦਾ ਅਤੇ ਪਿਛੋਕੜ ਦਾ ਪਤਾ ਲੱਗੇਗਾ ਤਾਂ ਫਿਰ ਹੋਰ ਆਨੰਦ ਆਏਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਹਿਬ ਕਮਾਲ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ, ਬੜੇ ਆਵਦੋ ਜ਼ਾਹਦੋ ਪਾਰ ਸਾਹ ਥੇ, ਗਨੀ ਥੇ ਨਬੀ ਥੇ, ਬੜੇ ਮੁਕਦਾ ਥੇ ਗਾਜ਼ੀ ਥੇ, ਦਿਲਾਵਰ ਥੇ ਵੋ ਖੈਰੇ ਸ਼ਫਾ ਥੇ, ਕੁਰਬਾਨੀ ਕੀ ਮਰਜ ਕੀ ਵੋ ਆਲੇ ਦਵਾ ਥੇ, ਦੇਖਨੇ ਕੇ ਗੁਰੂ ਗੋਬਿੰਦ ਸਿੰਘ ਥੇ ਲੇਕਿਨ ਜ਼ਾਹਰੇ ਖੁਦਾ ਥੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜ਼ਾਹਰੇ ਖੁਦਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏ ਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿੱਚ ਸਾਰੇ ਗੁਣ ਸਨ। ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਨੈਣ ਤੋਂ ਨਸ਼ੀਲੇ, ਸਤਿਗੁਰੂ ਪਾਤਸ਼ਾਹ ਜੀ ਦੇ ਨੈਣ ਤੋਂ ਨਸ਼ੀਲੇ ਮਸਤੀਲੇ ਦਉ ਜਾਦੂ ਭਰੇ, ਨੈਣ ਤੋਂ ਨਸ਼ੀਲੇ ਮਸਤੀਲੇ ਦਉ ਜਾਦੂ ਭਰੇ, ਤਨਕ ਨਿਹਾਰ ਸਭ ਸੁਰਤ ਭੁਲਾਤ ਹੈ। ਤਨਕ ਮਾਤਰ, ਤਨਕ ਨਿਹਾਰ ਸਭ ਸੁਰਤ ਭੁਲਾਤ ਹੈ, ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾਹ, ਰੰਕਨ ਪੇ ਦਇਆ ਕਰ ਤਖਤ ਬਿਠਾਤ ਹੈ। ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾਹ, ਰੰਕਨ ਪੇ ਦਇਆ ਕਰ ਤਖਤ ਬਿਠਾਤ ਹੈ। ਏਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੋਭੈ, ਏਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੋਭੈ, ਭਗਤੀ ਔਰ ਵੀਰਤਾ ਕੀ ਗਰਦਨ ਚੁਕਾਤ ਹੈ। ਫਤਿਹ ਝਾੜੇ ਆਂਗਨ ਔਰ ਲਛਮੀ ਦਬਾਏ ਪੱਗ, ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ ਹੈ। ਧੰਨ ਗੁਰੂ ਗੋਬਿੰਦ ਮਰਗਿੰਦ ਦੀ ਤਰ੍ਹਾਂ, ਸ਼ੇਰ ਦੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਦੀ ਵੀ ਰਣ ਮੈਦਾਨ ਵਿੱਚ ਹਾਰੇ ਨਹੀਂ ਹੈ, ਸਤਿਗੁਰੂ ਪਾਤਸ਼ਾਹ ਹਮੇਸ਼ਾ ਜਿੱਤ ਹੋਈ। ਸਤਸੰਗਤ ਜੀ, ਔਰੰਗਜ਼ੇਬ ਦਾ ਐਲਾਨ ਹੋਇਆ ਕਿ ਮੇਰੇ ਕੰਨਾਂ ਵਿੱਚ ਇਹਨਾਂ ਸਿੱਖਾਂ ਦੀ ਢੋਲਕੀ ਅਤੇ ਚਿਮਟੇ ਦੀ ਆਵਾਜ਼ ਅਤੇ ਇਹ ਜਿਹੜੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡਦੇ ਨੇ, ਇਹਨਾਂ ਨੂੰ ਜਰਾ ਚੇਤਾਵਨੀ ਕਰ ਦਿਓ। ਆਪਣੇ ਛਪਾਈਆਂ ਨੂੰ ਕਹਿ ਦਿੱਤਾ ਕਿ ਦੱਸ ਦਿਓ ਕਿ ਮੇਰੇ ਕੰਨਾਂ ਵਿੱਚ ਇਹ ਢੋਲਕੀ ਚਿਮਟੇ ਦੀ ਆਵਾਜ਼ ਨਾ ਪਵੇ, ਮੇਰੇ ਕੰਨਾਂ ਵਿੱਚ ਇਹ ਜਿਹੜੇ ਜਕਾਰੇ ਛੱਡਦੇ ਨੇ ਸਤਿ ਸ਼੍ਰੀ ਅਕਾਲ ਦੇ, ਇਹਨਾਂ ਦੀ ਆਵਾਜ਼ ਨਾ ਪਵੇ। ਤਾਂ ਕੁਝ ਮਸੰਦਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਚਰਨਾਂ 'ਤੇ ਬੇਨਤੀ ਕੀਤੀ, ਮਹਾਰਾਜ ਬੜੀ ਡਰ ਵਾਲੀ ਗੱਲ ਹੈ, ਬੜਾ ਇੱਕ ਅਨੋਖਾ ਚੈਲੰਜ ਔਰੰਗਜ਼ੇਬ ਦਾ ਹੋਇਆ ਹੈ, ਸਤਿਗੁਰ ਆਪਾਂ ਲੜਾਈ ਝਗੜੇ ਵਿੱਚੋਂ ਕੀ ਲੈਣਾ ਹੈ, ਅਤੇ ਕਿਰਪਾ ਕਰੋ ਕਿ ਆਪਾਂ ਇੱਕ ਭੋਰਾ ਪੁੱਟ ਲਈਏ। ਆਪ ਜੀ ਨੂੰ ਅਸੀਂ ਮਸ਼ਵਰਾ ਦਿੰਦੇ ਹਾਂ, ਸਾਰੇ ਇਕੱਠੇ ਹੋ ਕੇ ਮਸ਼ਵਰਾ ਦੇਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਧਿਆਨ ਦੇਣਾ, ਸਾਰੇ ਇਕੱਠੇ ਹੋ ਕੇ ਮਸ਼ਵਰਾ ਦੇਣ ਲੱਗੇ, ਕਹਿੰਦੇ ਸਤਿਗੁਰੂ ਪਾਤਸ਼ਾਹ ਜੀ, ਗਰੀਬ ਨਿਵਾਜ ਜੀ, ਇਹ ਕਿਰਪਾ ਕਰੋ ਕਿ ਆਪਾਂ ਇੱਕ ਭੋਰਾ ਪੁੱਟ ਲਈਏ, ਉਸ ਭੋਰੇ ਵਿੱਚ ਬੈਠ ਕੇ ਆਪਾਂ ਇਹ ਆਸਤਾ ਆਸਤਾ ਹੌਲੀ ਹੌਲੀ ਪਾਠ ਕਰਿਆ ਕਰਾਂਗੇ, ਆਸਤਾ ਆਸਤਾ ਬਾਣੀ ਪੜ੍ਹ ਲਿਆ ਕਰਾਂਗੇ, ਅਤੇ ਹੌਲੀ ਹੌਲੀ ਢੋਲਕੀ ਵਜਾਇਆ ਕਰਾਂਗੇ, ਅਤੇ ਉੱਥੇ ਹੀ ਜਕਾਰੇ ਛੱਡ ਲਿਆ ਕਰਾਂਗੇ ਭੋਰੇ ਵਿੱਚ ਹੀ ਬੈਠ ਕੇ, ਅਤੇ ਆਪਾਂ ਕੀ ਲੈਣਾ ਹੈ ਲੜਾਈ ਝਗੜੇ 'ਚੋਂ। ਅਤੇ ਸਤਿਗੁਰੂ ਪਾਤਸ਼ਾਹ ਜੀ ਹੱਸ ਪਏ, ਕਹਿੰਦੇ ਨੇ ਤੁਸਾਂ ਤਾਂ ਇਹ ਮਨ ਵਿੱਚ ਠਾਣ ਲਈਏ, ਮਨ ਵਿੱਚ ਵਿਚਾਰ ਕਰ ਲਈਏ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਮਨ ਵਿੱਚ ਜੋ ਫੁਰਨਾ ਹੈ ਉਹ ਵੀ ਜਰਾ ਸ਼ਰਮਣ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੇ ਇਹ ਐਲਾਨ ਕਰ ਦਿੱਤਾ ਹੈ ਕਿ ਮੇਰੇ ਕੰਨਾਂ ਵਿੱਚ ਢੋਲਕੀ ਦੀ ਆਵਾਜ਼ ਨਾ ਪਵੇ, ਨਗਾਰਾ ਮੜ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਨਗਾਰੇ 'ਤੇ ਚੋਟ ਮਾਰੋ, ਨਗਾਰੇ 'ਤੇ ਚੋਟਾਂ ਵੱਜਣ, ਅਤੇ ਸਿੰਘ ਚੜ੍ਹਦੀ ਕਲਾ ਵਿੱਚ ਜਕਾਰੇ ਛੱਡਣ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਭੋਰੇ ਦੀ ਗੱਲ ਕਰਦੇ ਹੋ, ਅਸੀਂ ਕਹਿੰਦੇ ਹਾਂ ਖਾਲਸੇ ਦਾ ਜਿਹੜਾ ਨਿਸ਼ਾਨ ਹੈ ਉੱਚੀ ਪਹਾੜੀ 'ਤੇ ਚੁੱਲ੍ਹੇ, ਦੂਰੋਂ ਦੂਰੋਂ ਪਤਾ ਲੱਗੇ ਕਿ ਅਨੰਦਪੁਰ ਸਾਹਿਬ ਦਾ ਇਹ ਲੋਹਗੜ੍ਹ ਦਾ ਕਿਲ੍ਹਾ ਹੈ, ਇਹ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਹੈ, ਗੁਰੂ ਕਲਗੀਧਰ ਪਾਤਸ਼ਾਹ ਬਿਰਾਜਮਾਨ ਹਨ। ਤੇ ਸਤ ਸੰਗਤ ਜੀ, ਸਤਿਗੁਰ ਪਾਤਸ਼ਾਹ ਕਹਿੰਦੇ ਗੁਰਸਿੱਖੋ, ਤੇ ਸਤਿਗੁਰ ਪਾਤਸ਼ਾਹ ਕਹਿੰਦੇ ਆਹ ਬੋਲ ਨਗਾਰੇ 'ਤੇ ਵੱਜਣੇ ਚਾਹੀਦੇ ਨੇ, ਇਹ ਜਿਹੜੇ ਬੋਲ ਹੈ ਧਮਾਕੇਦਾਰ ਜ਼ੋਰਦਾਰ ਵਜਨਦਾਰ ਸ਼ਕਤੀਸ਼ਾਲੀ, ਇਹ ਜਦੋਂ ਵੱਜਣਗੇ ਨਗਾਰੇ 'ਤੇ, ਦੇਖੋ ਫਿਰ ਉਹਦੇ ਕੰਨਾਂ ਵਿੱਚ ਜਦੋਂ ਗੂੰਜਾਂ ਪੈਣਗੀਆਂ ਤਾਂ ਪਤਾ ਲੱਗੇਗਾ। ਅਤੇ ਸਤਿ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਇੰਨੇ ਅਣਖ, ਸਤਿਗੁਰ ਪਾਤਸ਼ਾਹ ਜੀ ਇੰਨੀ ਜ਼ੁਰਤ, ਇੰਨੀ ਸ਼ਕਤੀਸ਼ਾਲੀ ਵੀਰਤਾ ਦੇ ਪੁੰਜ ਸਤਿਗੁਰ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ ਤਰਾਨਾ ਸਭ, ਧਿਆਨ ਦੇਣਾ। ਦਾਗੜ ਦੀ ਧਰਮ ਦਿਗਤਾਂਗ, ਦਾਗੜ ਦੀ ਡਿਮ ਦਿਰਨਾ, ਦਾਗੜ ਦੀ ਦੇ ਦੇ ਤਾਲ ਕਾਗੜ ਦੀ ਕੁੰਭ ਕਰਨਾ, ਦਾਗੜ ਦੀ ਦੇ ਦੇ ਤਾਲ ਕਾਗੜ ਦੀ ਕੁੰਭ ਕਰਨਾ, ਬਾਗੜ ਦੀ ਬ੍ਰਿਕ ਤੇ ਬਾਂਗ, ਤਾਗੜ ਦੀ ਤੋਮ ਤੋਮ ਤਰਨਾ, ਤਦਰ ਦਾਨੀ ਦਾਨੀ ਤੁਮ ਦਾਨੀ ਤਦਰ ਤੁਮ ਧਿਰਨਾ। ਅਖੀਰ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਧੀਮ ਤੇ ਧਰਨਾ, ਇਹਦੇ ਵਿੱਚ ਵਿਚਿੱਤਰ ਵੀਣਾ ਤੇ ਸਿਤਾਰ ਦੇ ਬੋਲ ਹਨ, ਧੀਮ ਤੇ ਧਰਨਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ
ਤਦਰ ਦਾਨੀ ਦਾਨੀ ਤੁਮ ਦਾਨੀ ਤਦਰ ਤੁਮ ਦਿਰਨਾ ਹੇ ਅਕਾਲ ਪੁਰਖ ਤੇਰੀ ਕਿਰਪਾ ਹੈ ਤੇਰੀ ਕਿਰਪਾ ਤੇ ਤਦਰ ਦਾਨੀ ਦਾਨੀ ਹੇ ਦਾਨੀ ਹੇ ਦਾਨ ਕਰਨ ਵਾਲੇ ਹੇ ਅਕਾਲ ਪੁਰਖ ਸਭ ਨੂੰ ਦੇਣ ਵਾਲੇ ਸਭ ਨੂੰ ਬਖਸ਼ਿਸ਼ ਕਰਨ ਵਾਲੇ ਕਿਰਪਾ ਕੀਤੀ ਹੈ ਇਹ ਤੁਸਾਂ ਨੇ ਬਖਸ਼ਿਸ਼ ਕੀਤੇ ਬੋਲ ਇਹ ਨਗਾਰੇ ਤੇ

ਪਾਤਸ਼ਾਹ ਜੀ ਦੇ 52 ਕਵੀ ਰੱਖੇ ਸਨ ਅਤੇ 52 ਕਵੀਆਂ ਦੇ ਵਿੱਚੋਂ ਗਵਾਲ ਕਵੀ ਜੀ ਨੇ ਇੱਕ ਤਰਾਨਾ ਲਿਖ ਕੇ ਸਤਿਗੁਰਾਂ ਦੇ ਭੇਟ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਰਵਣ ਕੀਤਾ ਅਤੇ ਕਵੀ ਜੀ ਨੂੰ ਸ਼ਾਬਾਸ਼ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਹੌਸਲਾ ਵਧਾਈ ਕਵੀ ਦੀ ਕੀਤੀ ਅਤੇ ਕਵੀ ਨੇ ਲਿਖਿਆ ਹੈ ਉਹ ਵੀ ਤਰਾਨਾ, ਆਓ ਬੜੇ ਪਿਆਰ ਦੇ ਨਾਲ ਆਓ ਸ਼ਰਮਣ ਕਰੋ। ਕੀਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਾਨੀਅਰ ਕੁੱਤ ਗਰਜੇ, ਇਹ ਆਪ ਜੀ ਨੇ ਕਈ ਵਾਰੀ ਸ਼ਰਮਣ ਕੀਤਾ ਹੈ ਤਰਾਨਾ, ਬਹੁਤ ਹੀ ਸੁੰਦਰ। ਇਹਦੀ ਉਠਾਨ ਐਸੀ ਹੈ, ਚੜ੍ਹਤ ਐਸੀ ਹੈ ਤਰਾਨੇ ਦੀ, ਲੈਕਾਰੀ ਐਸੀ ਹੈ। ਆਓ ਬੜੇ ਪਿਆਰ ਦੇ ਨੇ ਗਿਆਨੀ ਗਿਆਨ ਸਿੰਘ ਜੀ ਅਲਮਸਤ ਸਾਹਿਬ ਜੀ ਇਸ ਨੂੰ ਗਾਉਂਦੇ ਸਨ, ਬੜੇ ਪਿਆਰ ਨਾਲ ਸ਼ਰਮਣ ਕਰੋ। ਇਤੀ ਨੌਬਤ, ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ ਅਤੇ ਨੌਬਤ ਤੋਂ ਭਾਵ ਹੈ ਨਗਾਰਾ। ਹੇ ਸਤਿਗੁਰੂ ਪਾਤਸ਼ਾਹ ਜੀ, ਕਵੀ ਕਹਿੰਦੇ ਆਪ ਜੀ ਦਾ ਨਗਾਰਾ ਜੋ ਹੈ ਉਹ ਇਸ ਤਰ੍ਹਾਂ ਵੱਜਦਾ ਹੈ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ, ਜਿੱਦਾਂ ਗਨੀਅਰ ਤੋਂ ਭਾਵ ਹੈ ਕਾਲੇ ਬੱਦਲ, ਜਿਸ ਤਰ੍ਹਾਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਹੇ ਸਤਿਗੁਰ ਇਸ ਤਰ੍ਹਾਂ ਆਪ ਜੀ ਦਾ ਰਣਜੀਤ ਨਗਾਰਾ ਗਰਜਦਾ ਹੈ। ਤੋ ਆਓ ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ, ਇਤੀ ਰੁਦਰ ਸਰ ਚਲ ਉਜਾਤ ਹੈ ਜਾਗਰ ਦੀ ਜਲਵਰ ਉਤ ਵਰਸੇ, ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ, ਇੰਦਰਤ ਚੱਕਰਤ ਭਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁੱਧ ਪੇ ਚੜੇ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜ੍ਹਾਈ ਕੀਤੀ ਹੈ ਤੇ ਕਿਸ ਤਰ੍ਹਾਂ ਕੀਤੀ ਹੈ, ਆਓ ਇੰਦਰਤ ਚੱਕਰਤ ਭਇਓ ਰਹੇ, ਇੰਦਰ ਜਿਹੜਾ ਹੈ ਉਹ ਚੱਕਰਤ ਹੋ ਗਿਆ, ਹੈਰਾਨ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜ੍ਹਾਈ ਕੀਤੀ ਹੈ। ਆਓ ਬੜੇ ਪਿਆਰ ਨੇ, ਇਸ ਤੋਂ ਬਾਅਦ ਸਮਾਪਤੀ ਹੈ ਕੀਰਤਨ ਦੀ, ਆਓ ਬੜੇ ਪਿਆਰ ਨਾਲ ਸਰਵਣ ਕਰੋ।

ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ਼ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤੇ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉਂ ਫਲਤ ਹੈ ਉਸਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸਦੇ ਗ੍ਰਹਿ ਵਿੱਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ, ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ। ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਿਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ ਤੇ ਲਿਖਿਆ।

ਬੰਗਾਲੀ, ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਮਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਵੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ। ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ ਹੈ। ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ। ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ, ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਵੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬਰੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ। ਤਿੱਬਤੀ ਧਿਆਵੈ, ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ। ਪਰ ਜਿਨ੍ਹੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ, ਹਿੰਗਲਾ ਹਿਮਾਲਾ ਧਿਆਵੈ, ਗੋਰ ਗਰਦੇ ਜੀ ਗੁਣ ਗਾਵੈ ਤੇਰੇ ਨਾਮ ਹੈ, ਜੋਗੀ ਜੋਗ ਸਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ ਇਹਨਾਂ ਵਿਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ, ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ, ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ, ਬਈ ਇਹ ਸੰਸਾਰ ਵਿਚ ਆਉਣ ਵਾਲੇ ਜੀਵ, ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ ਹੈ। ਆਪਣੀ ਭਾਸ਼ਾ ਵਿਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ, ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌਂ ਵਰਨਾ ਦੇ ਲੋਕ ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿਚ ਲੱਗਾ ਹੋਇਆ। ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ, ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ, ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ

ਦੇਵੀ ਰਾਗ ਦੇ ਦੂਜੇ ਪੈਰ ਦਾ ਰਾਗ ਹੈ ਬਿਲਾਵਲ ਘਾਟ ਦਾ ਸਰਵਨ ਕਰੋ ਚਰਨ ਕਮਲ ਸੰਘ ਲਾਗੀ ਡੋਰੀ ਸੁਖ ਸਾਗਰ ਕਰ ਬਰੰਗਤ ਮੋਰੀ ਸਰਵਨ ਕਰੋ ਛੋਟੇ ਤਿੰਨ ਤਾਲ ਦੇ ਵਿੱਚ ਇਹ ਪਾਵਨ ਸ਼ਬਦ ਨਟ ਰਾਗ ਦੇ ਵਿੱਚ।

ਸਿਕੰਦਰਾ ਬੰਦੀ ਸਾਰੰਗ ਹੈ, ਪਰ ਪੰਜਾਬ ਵਿਚ ਇਸ ਨੂੰ ਸਿਰਫ ਸਾਰੰਗ ਕਰਕੇ ਬੋਲਦੇ ਨੇ ਔਰ ਬਹੁਤ ਪੁਰਾਤਨ ਰਾਗ ਰਹੇ। ਇਹਦਾ ਵਾਦੀ ਰਿਸ਼ਭ ਤੇ ਸੰਵਾਦੀ ਪੰਚਮ ਨੇ। ਇਹ ਓਡਵ ਜਾਤੀ ਦਾ ਰਾਗ ਹੈ ਬਾਹੋ। ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।

सच है कि सच मैं कहूँ।

सुखदारु सुखरो एकांतं।

चल रहे चल रहे।

ਜਿਹੜਾ ਕਾਲੇ ਕਾਲਾ ਤੇ ਵੇਖਣਾ ਵਿਚਾਰੀਏ, ਐਸੇ ਕਲਾ ਨਾ ਖੇਡੀਏ ਜਿਸ ਦਰਗੇ ਗਿਆ ਹਰ ਗਏ, ਪੜਿਆ ਤੋਂ ਵਿਚਾਰੀਏ ਵਿਚਾਰੀਏ।

0: ਕਰ ਤੇ ਗਿਆਨ ਜਿੰਦਿਆਂ ਦੀ ਜਲਤ ਲਿਖਾ ਲਿਆ ਕਸਮ ਛੋੜ ਡੁੱਬੇ ਲੱਗੇ ਡੁੱਬੇ ਸੇਵਨ ਚਾਰਿਆ ਸਤਿਗੁਰੂ ਹੋਇਆ ਬੋਲਿਆ ਵੇਖ ਲੇ ਵਿਚਾਰਿਆ ਕਰ ਕਿਰਪਾ
1: ਸਿੰਘ ਸਾਹ ਕਰ ਨਾਮ ਰੱਖੇ

ਹੁਕਮ ਕੀਵਨ ਤਾਂ ਦੇਰਾ ਪੀੜੇ ਅੱਗੇ ਜਾਣਾ ਨੰਗਾ ਦੁੱਧ ਚਾਲਿਆ ਤਾਂ ਦਿਸੇ ਖਰਾ ਡਾਉਣਾ ਕਰ ਗੁਣ ਪਛੂ ਹਰ।

ਖਸਮੇ ਪਾਵੇ ਸੋ ਤੇ ਮਨੁੱਖ ਦੇ ਅਸਫਲ ਪਾਏ ਸੀ।

ਸੁਣੇਗਾ, ਆਪੇ ਹੀ ਵਟਿਆਏਗਾ, ਆਪੇ ਹੀ ਕਰਮ ਕਰਾਏਗਾ। ਵੱਡਾ ਵੱਡਾ ਪਰਮੇਤਰੀ ਸਿਰੇ ਸੰਦੇ ਲਏਗਾ, ਨਜ਼ਰ ਪੱਟੀ ਦੇ ਕਰੇ।

ਮੰਡਪ ਮਾੜੀਆਂ ਲਾਏ ਬੈਠੇ ਕਰਤਾ ਸਾਰਿਆ ਕੀ ਕਰਮ ਪਾਉਣ ਦੇ ਹਰ ਪੂਜਣ ਨਾ ਹੀ ਹਾਰਿਆ।

ਕਢੀਆਂ ਪ੍ਰਿਆਈਆਂ

ਪਹਿਲਾ ਸੁੱਚਾ ਕੋਈ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੋ ਪਹਿਲਾ ਸੁੱਚੇ ਜਾਏ ਸੁੱਚਾ ਰੱਖੋ ਬੋਲਿਆ ਬੰਦਾ ਪੁਰਸ਼ ਬੋਲੀ ਜਾਏ ਸੁਣਿਆ।

ਕੇ ਕੀਤਾ ਆਪਣਾ ਤਰਕ ਕੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਵਾਹਿਗੁਰੂ ਵਰਗੇ ਜਿਸ ਦੀ ਕੌਣ ਹੈ ਜੋ ਸਾਹਿਬ ਮਨੋ ਸਾਰੀਏ ਆਪਣਾ

ਜਿੱਤ ਕੀਤਾ ਪਾਈਏ ਆਪਣਾ ਸਾਹ ਤਾਲ ਵਿੱਚੋਂ ਖਾਲੀਏ ਬੰਦਾ ਮੁੱਲ ਕੀਤੀ ਤੇ ਲੰਬੀ ਨਗਰ ਨਿਹਾਲੀਏ ਸਾਰੀ ਨਾ ਹਾਰੀਏ ਪਿਛਲਾ ਇਹ

खाए तक में करे बराबरी कर प्यारे सिंगर पाए वजू तो आया गुलामी।

ਕਰਾਇ ਸਾਥੀ ਮਿਰਿਆ ਕਰਾਇ ਮਾਰ ਇੱਕ ਨਾ ਦਲੀ ਜੰਜੀਰੀਆਂ ਇੱਕ ਤਰੀ ਚੜੇ ਦਿਸਿਆ ਕਰਾਇ ਕਰਿਆ ਹੋ ਕੈ ਤੂੰ ਕਰੀ ਸਾਰ।

ਪੂਰੀ ਬਣੀ ਕਿਹੜੀ ਵਾਰ ਪਿਛਲੀ ਜਿਸ ਨੂੰ ਅੰਮ੍ਰਿਤ ਕਥੂਰੀ ਬਖਸ਼ਿਸ਼ ਵੰਡੀ ਜਾਂਦੀ ਹੈ, ਪਰ ਪ੍ਰਾਪਤ ਕੌਣ ਕਰਦਾ ਹੈ? ਜੋ ਅੰਮ੍ਰਿਤ ਵੇਲੇ ਜਾ ਕੇ ਸਾਈ ਨਾਲ ਜੁੜ ਜਿਹੜਾ ਸੁੱਤਾ ਪਿਆ, ਦਾਤ ਵੰਡੀ ਜਾ ਰਹੀ ਪਰ ਉਹ ਸੁੱਤਾ ਪਿਆ, ਮਾਲਕ ਦੀ ਬਖਸ਼ਿਸ਼ ਵੰਡੀ ਜਾ ਰਹੀ ਪਰ ਉਹ ਘੁਰਾੜੇ ਪਿਆ ਮਾਰ ਗਿਆ। ਉਹ ਫਰੀਦ ਵੀ ਕਹਿੰਦੇ ਸੁੱਤਾ ਹੋਇਆ ਇਨਸਾਨ ਸਾਈਂ ਦੀ ਦਾਤ ਤੂੰ ਬੰਝ ਦਾਤ ਨਹੀਂ। ਫਰੀਦ ਜੀ ਨੇ ਤੂੰ ਦੇਖਿਆ ਜਿਹੜਾ ਇਨਸਾਨ ਅੰਮ੍ਰਿਤ ਨਹੀਂ ਜਾ ਰਿਹਾ ਉਹ ਜਿਉਂਦਾ ਮੁਰਦਾ ਹੈ। ਇੱਕ ਮੌਕਾ ਤਾਂ ਹੁੰਦਾ ਜਿਹੜਾ ਦਿਲ ਜੁਲ ਨਹੀਂ ਸਕਦਾ, ਸਦੀ ਵੀ ਖਾਮੋਸ਼ੀ ਧਾਰੀ, ਪਰ ਫਰੀਦ ਜੀ ਕਹਿੰਦੇ ਅੰਮ੍ਰਿਤ ਵੇਲੇ ਨਾ ਜਾਗਣ ਵਾਲਾ, ਸਾਈਂ ਦਾ ਸ਼ੁਕਰਾਨਾ ਨਾ ਕਰਨ ਵਾਲਾ ਉਹ ਤੁਰਦਾ ਤੁਰਦਾ ਮਰ ਗਿਆ। ਪਿੱਛਲ ਰਾਤ ਨਾ ਜਾਗੀਆਂ ਜੀਵਨ ਦਾ ਮੂੰਹ, ਉਹ ਤਾਂ ਸਦੀ ਨਹੀਂ। ਜੇ ਤੈਂ ਰੱਬ ਦੀ ਸਾਰ ਤੂੰ ਰੱਬ ਨਾਲ ਬਖਸ਼ਿਸ਼ ਨੂੰ ਮਾਰੋ। ਰਾਤ ਕਸੂਰੀ ਜ਼ਿੰਦਗੀ ਸੁਤਿਆਂ ਮਿਲੇ ਨਾ ਪਾਓ, ਬਖਸ਼ਿਸ਼ ਕੌਣ ਲੈਂਦਾ? ਜਿਹਨਾਂ ਨੈਣ ਮੁੰਦਰਾ ਤਿੰਨਾਂ ਮਿਲਣ ਕੋ ਮਿਲਣ ਕੋ ਆਓ, ਜੋ ਅੰਮ੍ਰਿਤ ਦੇ ਨੀਂਦਰ ਨੂੰ ਤਿਆਗ ਕੇ ਸਾਈਂ ਦੇ ਪਿਆਰੇ ਜੁੜਦੀਆਂ ਤਿੰਨਾਂ ਮਿਲਣ ਕੋ ਆਓ। ਉਹਨਾਂ ਨੂੰ ਮਿਲਣ ਵਾਸਤੇ ਸਾਈਂ ਆਪ ਆ ਗਏ, ਜਾਂ ਤਿੰਨਾਂ ਮਿਲਣ ਕੋ ਆਓ ਉਹਨਾਂ ਨੂੰ ਆਪਣੇ ਕੋਲ ਹੀ ਬੁਲਾ ਬਖਸ਼ਿਸ਼। ਸਭ ਉੱਪਰ ਕਿਰਪਾ ਕਰਕੇ ਅਰੇ ਖਾਸ ਧਰਤੀ ਵਿੱਚ ਕਿਸੇ ਵੇਲੇ ਬੀਜ ਪਾ ਕੇ ਉੱਗ ਪਏ, ਜੋ ਸਿਆਣਾ ਕਿਸਾਨ ਉਹ ਧਰਤੀ ਵਿੱਚ ਉਸ ਵੇਲੇ ਬੀਜ ਪਾਉਂਦਾ ਜਿਸ ਵੇਲੇ ਧਰਤੀ ਨੂੰ ਵੱਤਰ ਆ ਜਾਂਦਾ। ਬਹੱਤਰ ਵੇਲੇ ਬੀਜ ਪਾਈਏ ਇੱਕ ਦਾਣੇ ਦੇ ਹਜ਼ਾਰਾਂ ਦਾਣੇ ਦੇ, ਸਿਆਣੇ ਕਿਸਾਨ ਨੇ ਉਦਮੀ ਕਿਸਾਨ ਨੇ ਵੱਤਰ ਸੰਭਾਲੇ ਬੀਜ ਪਾਏ। ਉਦਮੀ ਕਿਸਾਨ ਦਾ ਜਿਹੜਾ ਖੇਤ ਹੈ ਹਰਾ ਭਰਾ, ਜਿਹਦਾ ਖੇਤ ਭਰਿਆ ਹੋਇਆ ਉਹਦਾ ਘਰ ਵੀ ਭਰਿਆ। ਆਲਸੀ ਕਿਸਾਨ ਭੁੱਖਾ ਮਰ ਆਲਸੀ, ਇਸੇ ਤਰ੍ਹਾਂ ਆਲਸੀ ਇਨਸਾਨ ਜਿਸਨੇ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਨੂੰ ਨਹੀਂ ਸੰਭਾਲਿਆ ਉਹ ਫਿਰ ਭੁੱਖਾ। ਉਦਮੀ ਗੁਰਮੁਖ ਜਿਸਨੇ ਉਦਮ ਕਿਉਂਕਿ ਉਦਮ ਕਰਨਾ ਇਹ ਇਨਸਾਨੀ ਹੈ। ਗੁਰਮੁਖ ਕਹਿੰਦਾ ਜੀ ਗੁਰਦੁਆਰੇ ਜਾਇਆ ਕਰੋ, ਅੰਮ੍ਰਿਤ ਵੇਲੇ ਜਾ ਗਿਆ ਕਰੋ, ਮੇਰੇ ਥੋੜਾ ਵਕਤ ਜਿਵੇਂ ਰੱਬ ਕਰਾਂ ਇਹ ਕਹਿ। ਇਨਸਾਨ ਕੀ ਕਰਦਾ? ਕਰਨ ਵਾਲਾ ਤਾਂ ਰੱਬ ਹੈ, ਪਰ ਰੱਬ ਹੀ ਉਹਦੇ ਵਾਸਤੇ ਕਰਦਾ ਹੈ ਜੋ ਇਨਸਾਨ ਪਹਿਲਾਂ ਆਪ ਕਰ। ਇਸ ਲਈ ਉਦਮ ਕਰਨਾ ਇਨਸਾਨੀ ਫਲ, ਉਦਮ ਨੂੰ ਫਲ ਲੈਣਾ ਇਹ ਵਾਹਿਗੁਰੂ। ਉਦਮ ਕਰਦਿਆਂ ਜੀਵਤ ਕਮਾਉਂਦਿਆਂ ਸੁਖ ਪਹੁੰਚ, ਧਿਆਨ ਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਨਸਾਨ ਚਿੰਤਾ ਰਾਤ ਲੱਖਾਂ ਪਤੀ ਕਰੋੜਾਂ ਪਤੀ ਇਨਸਾਨ ਕਾਰੋਬਾਰ ਦਾ ਕੋਈ ਪਤਾ ਨਹੀਂ, ਰਾਤੀ ਚਿੰਤਾ ਵਿੱਚ ਨੀਂਦ ਨਹੀਂ ਚਲਦੀ।
حضور کہتے ہیں تیری ساری چنتا دور ہو گئی. یہ دم کر کے کرت کر پھر پربھو کی پراپتی واسطے جب سپنا شری واج نان پوچھیے یہ گھر بیٹھے کہہ رہے میرے کی بس کدے یہ تو نہیں کیا گھر بیٹھے اپنے واحگرو دکان سے لے گئے اپنے واحگرو روٹی دے دیتے واسطے ادو یہ اندر ہی تو واحگرو کی انش ہے. کہ کبیر تو رام کی انش تو اتو جڑا ادم پیتا ہے امرت ویلے کلبل کی آلس کی چادر لا گرو کی گول آ کے بیٹھے اس کا پھل کی مل رہا ہے گرو جی خاص ہے تن گرو ارجن دیو پاتشاہ کی کماؤں ہر گھن امرت ویلے وتے کا بھی ہے ہر گھن جہاں تن تھی ہوں کٹا کر رہے ہیں یہ سچا اس تن نے سانو ہری نال دنیا بھی تن وہ کیول کار وہار سبر نال نہیں جانا اس تن نے بچے سوال لیں گے رشتے دار لے گئے. یہ جو تن ہے سچ وپار کرو وپاری درگاہ نہیں بیٹھتے یہ تن اپنے کو ہر سما ہر دن امرت ویلے وتے کا بھی گیا رجور کہ بھگت کھائے خرچ رہے لکھ بنیادی تن مک جانے کھانے مک پر اے سچا تن جو امرت ویلے جاگن والے پراپت ہوتا ہے بھگت کھائے خرچ رہے لکھ تو بھائی صاحب بھائی جان انہوں گرسکھان تو قربان پہ جانے کہنا تو

0: ਸਰਪੰਚ ਕਰੋ, ਮੈਂ ਉਹਨਾਂ ਨੂੰ ਸਿੱਖਾਂ ਤੋਂ ਕੁਰਬਾਨ ਕਰਦਾ। ਜੋ ਅੰਮ੍ਰਿਤ ਵੇਲੇ ਜਾ ਕੇ ਫਿਰ ਪਹਿਲਾਂ ਇਸ਼ਨਾਨ, ਬਾਬਾ ਜੀ ਬਾਬਾ ਅਨੰਦ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਾਰ ਗੁਰੂ ਮਹਾਰਾਜ ਕਿਹਾ, ਗੁਰੂ ਜੀ ਬਚਨ ਕਰਦੇ ਸੁਣਵਾਈ। ਅੰਮ੍ਰਿਤ ਵੇਲੇ ਸਿੱਖ ਜਾਗਦਾ ਹੈ, ਸਿੱਖ ਦਾ ਪਹਿਲਾਂ ਪਾਣੀ ਨਾਲ ਪਿਆਰ ਹੈ, ਗੁਰੂ ਨਾਲ ਪਿੱਛੇ ਪਿਆਰ ਹੈ। ਪਹਿਲਾਂ ਪਾਣੀ ਕਰ ਇਸ਼ਨਾਨ ਸਿਮਰ ਕਰ, ਪਹਿਲਾਂ ਇਸ਼ਨਾਨ। ਜਿਸ ਭਾਂਡੇ 'ਚ ਵਸਤੂ ਪਾਣੀ ਹੋਵੇ ਪਹਿਲਾਂ ਸਾਫ ਸਿਮਰਨ ਕਰਨਾ। ਸੁੱਤਾ ਹੈ ਇਨਸਾਨ ਮੁਰਦੇ ਦੀ ਨਿਆਣ, ਤੇ ਜਾ ਕੇ ਪਹਿਲਾਂ ਇਸ ਚੌਥੇ ਪਹਿਰ ਸੁਭਾ ਕੇ ਸੁਰਤੀਆਂ ਉਪਜਿਆ ਚਾਹੋ। ਹਜ਼ੂਰ ਕਹਿੰਦੇ ਤਿੰਨਾਂ ਦਰਿਆਵਾਂ ਸੁਰਦੋ, ਫਿਰ ਮਨ ਮੁੱਖ ਸੱਚਾ ਨਹੀਂ। ਪਹਿਲਾਂ ਪਾਣੀ ਨਾਲ ਭਾਈ ਸਾਹਿਬ ਜੀ ਲਿਖਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਕੁਰਬਾਨ ਕਿਹਾ ਜਾਂਦਾ ਹਾਂ ਜੋ ਅੰਮ੍ਰਿਤ ਵੇਲੇ ਕਰ
1: ਕੁਰਬਾਨ ਕਿੰਨਾ ਗੁਰਸਿੱਖਾਂ ਇੱਕ ਮਨ ਹੋਏ ਗੁਰਜਾ ਗੁਰਦ ਬੰਦੇ।
0: ਮੈਂ ਉਹਨਾਂ ਗੁਰਸਿੱਖਾਂ ਜੋ ਇਸ਼ਨਾਨ ਕਰਕੇ ਇਨਸਾਨ ਇਕੱਲਾ ਆਇਆ ਹੈ, ਇੱਕ ਦਿਨ ਇਕੱਲਿਆਂ ਹੀ ਤੁਰ ਜਾਣਾ ਹੈ, ਇਕਾਂਤ ਚ ਬਹਿ ਕੇ ਮਨ ਨੂੰ ਇਕਾਗਰ ਕਰਕੇ ਗੁਰੂ ਦਾ ਜਾਪ ਸ੍ਰੀ ਵਾਹਿਗੁਰੂ ਦਾ ਜਾਪ। ਗੁਰੂ ਗੁਰਜਾਪ ਕੀ ਹੈ? ਗੁਰੂ ਦਾ ਮੰਤਰ। ਮੰਤਰ ਕੀ ਹੈ? ਗੁਰਮੰਤਰ ਪਿਆਰ ਨਾਲ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਨਾਲ ਜੋੜਦਾ ਜੋ ਸਾਡੇ ਮਨ ਦੇ ਉੱਪਰੋਂ ਪਾਪਾਂ ਦੀ ਮਹਿਲ ਨੂੰ ਲੈਂਦਾ। ਹੋਰ ਕੋਈ ਪਾਣੀ ਨਹੀਂ, ਹੋਰ ਕੋਈ ਦਾਰੂ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਫਰਮਾਇਆ, ਸਰੀਰ ਮੈਲਾ ਹੋਵੇ ਇਸ਼ਨਾਨ ਕਰ ਲੈ, ਕੱਪੜਾ ਮੈਲਾ ਹੋ ਜਾਏ ਸਾਬਣ ਲਾ ਲੈ, ਮਨ ਵੀ ਮੈਲਾ ਹੋ ਜਾਂਦਾ, ਗ੍ਰਸਤੀ ਹੁੰਦੀ, ਕਈ ਗਲਤੀਆਂ ਹੋ ਜਾਣ। ਇਸ ਜਨਮ ਨੂੰ ਜਾਂ ਹੋਰ ਕਿਸੇ ਜਨਮ ਨੂੰ ਕੀ, ਕਿਉਂਕਿ ਜਨਮ ਜਨਮ ਕੀ, ਇਸ ਮਨ ਕੋ ਮਰਨਾ ਵੀ ਜਨਮ ਜਨਮ ਕੀ। ਹੁਣ ਕੋਈ ਨਹੀਂ ਗਲਤੀ ਕੀਤੀ, ਪਿਛਲੀ ਹੋ ਗਈ, ਕਾਲਾ ਹੋਆ ਸਿਆ। ਨਿਰੰਕਾਰੀ ਪਾਤਸ਼ਾਹ ਧੰਨ ਗੁਰੂ ਨਾਨਕ ਬਾਬਾ ਕਹਿੰਦਾ, ਕੋਈ ਨਹੀਂ ਜੇ ਕੱਪੜਾ ਮੈਲਾ ਹੋ ਗਿਆ ਸਾਬਣ ਨਾਲ, ਹਕੀਕਤ ਵਿੱਚ ਕੱਪੜਾ ਮੈਲਾ ਨਹੀਂ, ਇਹਦੇ ਉੱਤੇ ਮੈਲ ਕਰ ਸਾਬਣ ਨਾਲ। ਜੇ ਮਨ ਮੈਲਾ ਹੋ ਗਿਆ, ਅਸਲੀਅਤ ਵਿੱਚ ਮਨ ਮੈਲਾ ਨਹੀਂ ਸੀ। ਅਜੂਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਰਤ ਨਹੀਂ ਪਛਾਣਿਆ, ਉਸੰਗਤ ਵਿੱਚ ਪੈ ਗਿਆ, ਫਿਰ ਗਲਤੀਆਂ ਕੀਤੀਆਂ ਉਹਦਾ ਰੰਗ ਮਨ ਤੇ ਚੜ, ਪਾਪਾਂ ਦਾ ਰੰਗ ਚੜ, ਉਹ ਫਿਰ ਕੀ ਕਰ। ਉਹ ਸਮਾਨ ਬੜੀ ਸੁੰਦਰ ਉਦਾਹਰਣ ਪਾਤਸ਼ਾਹ ਨੇ ਦਿੱਤੀ ਸ੍ਰੀ ਜਪਜੀ ਸਾਹਿਬ ਜੀ ਦੇ ਭਾਗ ਤੇ। ਸ੍ਰੀ ਜਪਜੀ ਸਾਹਿਬ ਮਹਾਂਪੁਰਸ਼ਾਂ ਦਾ ਕਥਨ ਹੈ, ਜਿਹੜਾ ਗੁਰਸਿੱਖ ਪਿਆਰ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਿਆ ਕਰਦਾ। ਸ੍ਰੀ ਸੁਖਮਨੀ ਸਾਹਿਬ ਪੜ੍ਹਨ ਵਾਲਾ ਪੰਜਵੇਂ ਗੁਰੂ ਨਾਨਕ ਦੇ ਦਰਸ਼ਨ ਕਰਦਾ। ਜਪ ਜੀ ਤਾਂ ਤੂੰ ਜੀਵੇਂਗਾ, ਜੇ ਜਪੇਗਾ ਕੀ ਜਪ ਜੀ ਹਨੁਮਾਨ ਭਰੀਆ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉਤਰ ਸਪਰੇ ਬੂਤ ਭਰੀ ਕੀ ਕੱਪੜ ਹੋਏ ਦੇਹ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਰਹੇ ਨਾਮ ਦੱਸਣ ਕੇ। ਕਹਿੰਦੇ ਜੀ ਮਨ ਨਹੀਂ ਲੱਗਦਾ ਇਹ ਕੁਸਚਨ, ਫਿਰ ਵੀ ਨਾ ਮਹਾਂਪੁਰਸ਼ਾਂ ਦਾ ਕਥਨ ਹੈ ਭਾਈ ਅੱਗ ਨੂੰ ਕਿਸੇ ਤਰ੍ਹਾਂ ਹੱਥ ਲਾ ਦੇ ਅੱਗ ਸਾੜ, ਅੱਗ ਨੂੰ ਜਾਣ ਕੇ ਹੱਥ ਲਾਓ ਤਾਂ ਵੀ ਸਾੜੇਗੀ, ਜੇ ਗਲਤੀ ਨਾਲ ਹੱਥ ਲੱਗਦਾ ਤਾਂ ਵੀ ਸਾੜੇਗੀ। ਕਿਉਂ? ਅੱਗ ਦਾ ਸੁਭਾਅ, ਅਗਨ ਦੇਵਤਾ ਦਾ ਸੁਭਾਅ ਨਿਰੰਕਾਰ ਨੇ ਸਾੜਨਾ ਵੀ। ਕਿਸੇ ਤਰ੍ਹਾਂ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਜਾਪ ਕਰੀਏ, ਇਹਦਾ ਤਾਂ ਬੜਾ ਹੀ ਮਹੱਤਵ ਹੈ ਨਾ। ਪਰ ਜੇ ਸੁਧੇ ਸਿੱਧੀ ਰਸਨਾ ਜਪ ਰਹੀ ਹੈ ਸ੍ਰੀ ਵਾਹਿਗੁਰੂ, ਇਹਦਾ ਵੀ ਫਲ, ਇਹਦਾ ਕੀ ਫਲ? ਅੱਗ ਨੂੰ ਕਿਸੇ ਤਰ੍ਹਾਂ ਚਲਾ ਦੋ ਸਾੜਦੀ ਹੈ, ਨਾਮ ਕਿਸੇ ਤਰ੍ਹਾਂ ਜਪੋ, ਨਾਮ ਪਾਪਾਂ ਨੂੰ ਸਾਰ ਦੀਵਾ ਬਲੇ ਅੰਧੇਰਾ ਜਾ। ਕਿਤਨੀ ਸੁੰਦਰ ਮਿਸਾਲ, ਅੰਧੇਰੇ ਨੂੰ ਦੂਰ ਕਰਨਾ ਹੋਵੇ ਹੋਰ ਕੋਈ ਸਾਧਨ ਨਹੀਂ, ਦੀਵਾ ਜਲਾ ਜਾ। ਅੰਧੇਰਾ ਕਿਧਰ ਗਿਆ? ਦੀਵੇ ਨੇ ਖਾ ਲਿਆ, ਦੀਵੇ ਦੀ ਖੁਰਾਕ ਅੰਧੇਰਾ। ਇਸੇ ਤਰ੍ਹਾਂ ਨਾਮ ਦੀ ਖੁਰਾਕ ਹੀ ਪਾਪ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪ। ਇਸ ਵਾਸਤੇ ਇੱਕ ਮਨ ਹੋਏ ਗੁਰ ਜਾਪ ਜਪਣ, ਕੁਰਬਾਨੀ ਤਿੰਨਾਂ ਗੁਰ ਸਿੱਖਾਂ ਤੇ ਸਾਧ ਸੰਗਤ ਚੱਲ ਜਾਏ, ਸਤਸੰਗ ਛਾ ਜਿਸ ਤਰ੍ਹਾਂ ਤੁਸੀਂ ਜੁੜੇ। ਇਹ ਜ਼ਰੂਰੀ, ਨਾਮ ਜਪਣਾ ਜ਼ਰੂਰੀ ਹੈ, ਦਾਨ ਕਰਨਾ ਜ਼ਰੂਰੀ ਹੈ, ਸਿੱਖੀ ਨਾਲ ਜੁੜਨਾ ਜ਼ਰੂਰੀ ਹੈ, ਉੱਥੇ ਸਤਸੰਗ ਛਾ ਕੇ ਜੁੜਨਾ। ਕਿਉਂਕਿ ਸਤਸੰਗ ਛਾ ਕੇ ਮੇਰੇ ਮਾਧੋ ਜੀ ਸਤਸੰਗਤ ਮਿਲੇ, ਇੱਥੇ ਆ ਕੇ ਸਾਨੂੰ ਗੁਰਮਤ ਦੀ ਰੋਸ਼ਨੀ ਮਿਲਣੀ, ਗੁਰਮਤ ਦੀ ਪੜ੍ਹਾਈ ਅਸੀਂ ਪੜ੍ਹਨੀ ਹੈ ਜਿਹੜੀ ਉਹਦਾ ਪਤਾ। ਤਾਂ ਭਾਈ ਸਾਹਿਬ ਜੀ ਲਿਖਦੇ, ਮੈਂ ਉਹਨਾਂ ਤੋਂ ਸਿੱਖਾਂ ਤੋਂ ਕੁਰਬਾਨ ਜਾਂਦਾ, ਸਾਧ ਸੰਗਤ ਚੱਲ ਜਾਏ ਜੁੜਦੇ, ਤੇ ਕੁਰਬਾਨੀ ਤਿੰਨਾਂ ਗੁਰ ਸਿੱਖਾਂ, ਗੁਰਬਾਣੀ ਨਿਤ ਗਾਇਸ ਨਿਤ, ਅਸੀਂ ਨਿਤ ਨਹੀਂ। ਇਸ ਕਰਕੇ ਸਾਡਾ ਮਨ ਕਈ ਵਾਰ ਕਮਜ਼ੋਰ ਹੈ, ਰੋਟੀ ਨਿਤ ਨਾ ਖਾਈ, ਸਰੀਰ ਕਮਜ਼ੋਰ ਹੈ। ਗੁਰਬਾਣੀ ਦਾ ਸੁਣਨਾ ਤੇ ਪੜ੍ਹਨਾ ਨਿਤ ਨੇਮ, ਨਿਤ ਕਦੇ ਵੀ ਨਾਦਾ ਨਾ। ਕਿਉਂਕਿ ਨਿਤਨੇਮ ਬੜੀ ਰੋਜ਼ ਆਹੂ ਜਾਣ ਵਾਲਾ ਨਿਤਨੇਮ ਅਨੁਸਾਰ ਉਹਦੀ ਜ਼ਰੂਰ ਤਰੱਕੀ ਕਰੇ। ਰੋਜ਼ ਨਿਤਨੇਮ ਨਾਲ ਦੁਕਾਨ ਤੇ ਜਾਣ ਵਾਲਾ ਦੁਕਾਨ ਨਹੀਂ। ਇਸੇ ਤਰ੍ਹਾਂ ਗੁਰੂ ਦੇ ਮਿਲਾਪ ਦਾ ਵੀ ਰੋਜ਼ ਦਾ ਨਿਤਨੇਮ, ਸਿਆਣੀਆਂ ਭੈਣਾਂ ਬੱਚੀ ਘਰ ਦੀ ਸਫਾਈ ਰੋਜ਼ ਕਰਦੇ, ਇੱਕ ਦਿਨ ਸਫਾਈ ਨਾ ਕਰੋ ਘਰ ਹੀ ਮੈਲਾ ਨਹੀਂ। ਤੂੰ ਇਸੇ ਤਰ੍ਹਾਂ ਨਿਤਨੇਮ ਰੋਜ਼ ਕਰੇ ਜੋ ਕਰਦੇ ਹਨ ਭਾਈ ਸਾਹਿਬ ਜੀ ਵਿੱਚ। ਗੁਰਬਾਣੀ ਨਿਤ ਗਾਇ ਸੁਣਨ ਦੇ, ਗੁਰਬਾਣੀ ਤਿੰਨਾਂ ਗੁਰ ਸਿੱਖਾਂ, ਮਨ ਮੇਰੀ ਕਰ ਮੇਰ ਮਿਲਦੇ, ਗੁਰਬਾਣੀ ਤਿੰਨਾਂ ਗੁਰ ਸਿੱਖਾਂ, ਪਾਏ ਭਗਤ ਗੁਰਪੁਰਬ। ਮੈਂ ਉਹਨਾਂ ਗੁਰ ਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਸ਼ਰਧਾ ਤੇ ਕਾਮਨਾ ਨਾਲ ਗੁਰੂ ਦੇ ਗੁਰਪੁਰਬ। ਭਾਈ ਸਾਹਿਬ ਕੁਰਬਾਨ ਜਾਂਦੇ ਉਹਨਾਂ ਗੁਰ ਸਿੱਖਾਂ ਜਿਹਨਾਂ ਨੂੰ ਸ਼ਰਧਾ ਤੇ ਭਾਵਨਾ ਗੁਰਪੁਰਬ। ਆਪ ਕਰੋ ਅਰਦਾਸ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੈ ਮੇਰੇ ਧੰਨ ਗੁਰੂ ਨਾਨਕ ਪਰਮਕਾਰੀ ਪਾਤਸ਼ਾਹ, ਤੇਰਾ ਆਗਮਨ ਹੈ ਮਹਾਨ ਪਵਿੱਤਰ ਗਿਆਨ ਜੋ ਨੇੜੇ ਹੈ, ਜੋ ਗੁਰੂ ਤੇ ਗੁਰਪੁਰਬ ਉਸ ਦਿਨ ਦੀ ਉਡੀਕ ਸਾਰਾ ਵਿਸ਼ਵ ਕਰੇ। ਜਿੱਥੇ ਵੀ ਕੋਈ ਧੰਨ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਨਾਮ ਲਿਆ ਬੈਠਾ ਹੈ ਉਸ ਦਿਹਾੜੇ ਦੀ ਉਡੀਕ ਕਰੇ। ਕਿੱਡਾ ਤਾਜ਼ਾ ਹੋ ਜਿਸ ਦਿਨ ਸਤਿਗੁਰੂ ਮਹਾਰਾਜ ਪ੍ਰਗਟਿਆ ਮਿੱਟੀ ਧੁੰਦ ਸਾਰੇ ਜਗਤ ਵਿੱਚ ਚਾਨਣਾ ਹੋ ਜਾਵੇ, ਉਹ ਚਾਨਣਾ ਆਪਾਂ ਵੀ ਕਰਾ ਸਕਦੇ। ਉਹਦੇ ਵਾਸਤੇ ਸਾਧ ਸੰਗਤ ਜਿੱਥੇ ਦਾਸ ਪ੍ਰਬੰਧਕਾਂ ਦੇ ਹੁਕਮ ਅਨੁਸਾਰ, ਇੱਥੋਂ ਦੀਆਂ ਸੰਗਤਾਂ ਦੇ ਹੁਕਮ ਅਨੁਸਾਰ ਇੱਥੇ ਪੁੱਜਾ, ਤਾਂ ਨਾ ਵੀ ਬੇਨਤੀ ਕਰਦਾ ਹੈ ਆਪ ਦੀ ਹੁਮ ਮਾਤ ਸਾਈਂ ਦੇ ਦਰਬਾਰ ਖਾ ਕੇ ਜੁੜੇ, ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਮਨਾਇਆ। ਜੇ ਗੁਰਪੁਰਬ ਅਸੀਂ ਨਾ ਮਨਾਈਏ ਤਾਂ ਗੁਰੂ ਨਿਰਾਜ ਤਾਂ ਨਹੀਂ ਹੁੰਦਾ, ਉਹ ਤਾਂ ਨਿਰਵੈ। ਫਿਰ ਅਸੀਂ ਕਿਉਂ ਮਨਾਉਂਦੇ ਹਾਂ? ਇਸ ਵਾਸਤੇ ਕਿ ਸਾਨੂੰ ਆਪਣਾ ਤਨ ਮਨ ਧਨ ਸਫਲ ਕਰਨ ਦਾ ਚਾਂਸ ਮਿਲ, ਤਨ ਕਰਕੇ ਵੀ ਮਨ ਕਰਕੇ ਤੇ ਧਨ ਵੀ ਗੁਰੂ ਤੇ ਅਰਪਣ ਕਰਕੇ ਆਈ। ਧਨ ਹੈ ਗੁਰੂ ਦਾ, ਤੇ ਜੇ ਗੁਰੂ ਨੂੰ ਦੇਣ ਕਿਉਂਕਿ ਕਿਸਾਨ ਨੂੰ ਦਾਣੇ ਧਰਤੀ ਦੇਣੇ ਤੇ ਜੇ ਕਿਸਾਨ ਕੋਲ ਜੇ ਧਰਤੀ ਨੇ ਦਾਣੇ ਨਹੀਂ ਦੇਣੇ ਭੁੱਖਾ ਮਰੇ ਧਰਤੀ ਤੋਂ ਲੈ ਕੇ ਦਾਣੇ ਕਿਸਾਨ ਫਿਰ ਧਰਤੀ ਨੂੰ ਦਿੰਦਾ ਹੈ ਧਰਤੀ ਹੋਰ ਵਧਾ ਕੇ ਉਹਨੂੰ ਦਿੰਦੀ ਉਹ ਦਾਤ ਗੁਰੂ ਪਿਛਲੇ ਸਾਲ ਇਸ ਮਹਾਨ ਗੁਰਪੁਰਬ ਤੇ ਆਪ ਜੀ ਦੇ ਹੁਕਮ ਅਨੁਸਾਰ ਹਾਜ਼ਰੀਆਂ ਕਰਨ ਵਾਸਤੇ ਦਾਸ ਆਇਆ ਸੀ ਐਤਕੀ ਪ੍ਰਬੰਧਾਂ ਦਾ ਹੁਕਮ ਕਿਉਂਕਿ ਮੈਂ ਤਾਂ ਬੇਨਤੀ ਕੀਤੀ ਜਿੱਥੇ ਇੱਕ ਸਾਲ ਗੁਰਪੁਰਬ ਤੇ ਜਾਈਏ ਇੱਕ ਦੋ ਸਾਲ ਨਾ ਲੱਗ ਪਰ ਪਰਮ ਸਤਿਕਾਰੀ ਗਰੇਵਾਲ ਸਾਹਿਬ ਹੋਰ ਗੁਰੂ ਕੇ ਲਾਲ ਪ੍ਰਬੰਧਕ ਕਹਿਣ ਲੱਗੇ ਭਾਈ ਸਾਹਿਬ ਨਹੀਂ ਸੰਗਤ ਵਿੱਚ ਉਦਾਸ ਪੁੱਜਿਆ ਹੈ ਤੇ ਮੈਂ ਅਗਲੀ ਬੇਨਤੀ ਕਰਾਂਗਾ ਕਿ ਆਪ ਦੀ ਹੁਣ ਮਾਰ ਕੇ ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਦਾਸ ਨੇ ਰਾਤੀ ਜੋ ਪ੍ਰੋਗਰਾਮ ਗੁਰਪੁਰਬ ਦਾ ਆਪ ਜੀ ਨੇ ਛਾਪਿਆ ਮੈਂ ਪੜ੍ਹਿਆ ਸੀ ਪੌਣੇ ਛੇ ਆਸਾ ਜੀ

ਕਰਨ ਵਾਸਤੇ ਆਇਆ ਹੋ ਪ੍ਰਬੰਧਕ ਬੇਨਤੀ ਕਰਦਾ ਪ੍ਰਬੰਧਕ ਸਾਡੇ ਆਗੂ ਇਹਨਾਂ ਨੇ ਸਾਨੂੰ ਗੁਰੂ ਨਾਲ ਜਿੱਥੇ ਇਹਨਾਂ ਨੇ ਮਹਾਨ ਉਦਮ ਕਰਕੇ ਏਡਾ ਉਪਰਾਲਾ ਕੀਤਾ ਹੈ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਸੰਗਤਾਂ ਨੂੰ ਜੁੜੋ ਜੁੜ ਕੇ ਤਿਆਰੀ ਸਾਸਨ ਪਾਏ ਭਗਤ ਗੁਰਪੁਰਬ ਕਰਨ ਦੇ ਫਿਰ ਭਾਈ ਸਾਹਿਬ ਜੀ ਲਿਖਦੇ ਨੇ ਗੁਰ ਸੇਵਾ ਫਲ ਕੁਲ ਸੰਗਤ ਗੁਰੂ ਘਰ ਦੀ ਸੇਵਾ ਜੋ ਵੀ ਕੋਈ ਖਾਲੀ ਨਾ ਰਹੇ ਇਸ ਮਹਾਨ ਜਗ ਦੇ ਜੋ ਗੁਰੂ ਦੀ ਬਖਸ਼ ਦੁਆਰਾ ਸਮਰੱਥਾ ਹੈ ਸੇਵਾ ਕਰਕੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੋ ਲਗਾ ਕੇ ਦਾਸ ਕੀਰਤਨ ਦੀ ਸਮਾਪਤੀ ਕਰੇਗਾ ਮੈਂ ਆਸ ਕਰਦਾ ਆਉਂਦੇ ਪ੍ਰੋਗਰਾਮ ਸਾਹਿਬਾਂ ਦੇ ਗੁਰਪੁਰਬ ਬਣਾ ਕੇ ਗੁਰੂ ਦੀ ਬਾਣੀ ਨੂੰ ਸੁਣ ਕੇ ਹਾਂਜੀ ਕਹਾਣੀਆਂ ਬਾਬਾਣੀਆਂ ਪੁੱਤ ਹੈ ਜਿੱਥੇ ਗੁਰੂ ਦੀ ਬਾਣੀ ਅੰਮ੍ਰਿਤ ਹੈ ਉੱਥੇ ਗੁਰੂ ਦਾ ਜੋ ਇਤਿਹਾਸ ਹੈ ਕਿਉਂਕਿ ਪਹਿਲੀ ਸਾਧ ਸੰਗਤ ਜਿੱਥੇ ਸਾਡਾ ਜੀਵਨ ਹੈ ਗੁਰਬਾਣੀ ਉੱਥੇ ਇਤਿਹਾਸ ਵੀ ਸਾਡਾ ਜਿਸ ਕੌਮ ਕੋਲ ਇਤਿਹਾਸ ਹੀ ਨਹੀਂ ਹੈ ਉਹ ਕੌਮਾਂ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੀ ਤਾਂ ਬਾਣੀ ਲਿਖਿਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਗੁਰੂ ਮੁਖਾਂ ਤੋਂ ਗੁਰੂ ਦੇ ਬਚਨ ਸੁਣੇ ਗੁਰੂ ਦੇ ਇਤਿਹਾਸ ਸੁਣੇ ਬਾਣੀ ਸੁਣ ਕੇ ਆਪਣਾ ਜੀਵਨ ਸਫਲ ਕਰੀਏ।

ਧਾਰ ਅਣੀਅਰ ਕਮੰਦ ਕੋਰੜਾ, ਧਮਕ ਧਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ